0: ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਣ ਗਰਭ ਨਾ ਆਇਓ। ਮੇਰੇ ਪਾਤਸ਼ਾਹ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਮਾਂ ਭਾਨੀ ਦਾ ਪੁੱਤਰ ਸੋਹਣਾ ਗੁਰੂ ਰਾਮਦਾਸ ਦਾ ਪਿਆਰਾ, ਧੰਨ ਉਹ ਮਾਂ ਬੀਬੀ ਭਾਨੀ ਜੀ ਜਿਹਨੇ ਇਸ ਮਹਾਨ ਰਹਿਬਰ ਨੂੰ, ਪਰਉਪਕਾਰੀ ਨੂੰ, ਧਰਮੀ ਜੀਵੜੇ ਨੂੰ, ਯੋਧੇ ਨੂੰ, ਸੂਰਮੇ ਨੂੰ, ਸੰਤ ਸਿਪਾਹੀ ਨੂੰ, ਰੱਬ ਦੇ ਰੂਪ ਨੂੰ ਜਨਮ ਦਿੱਤਾ। ਮਾਂ ਭਾਨੀ ਦਾ ਪੁੱਤਰ ਸੋਹਣਾ ਗੁਰੂ ਰਾਮਦਾਸ ਦਾ ਪਿਆਰਾ, ਜਗ ਨੂੰ ਚਾਨਣ ਵੰਡਣ ਆ ਗਿਆ, ਖੁਸ਼ੀਆਂ ਦਾ ਬਣਜਾਰਾ
1: ਜੀ,
0: ਸਾਰੇ ਜਗ ਦੀ ਸੁੱਖ ਮਨਾ ਗਿਆ। ਘੱਟ ਘੱਟ ਜਾਣਨ ਹਾਰਾ, ਅਜੀਤ ਬਾਲ ਦੇ ਪਾਰਸ ਉਹਦਾ ਲੱਗਦਾ ਰੂਪ ਨਿਆਰਾ। ਸਾਰੀ ਸੰਗਤ ਦੋਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਫਤਿਹ ਦੀ ਸਾਂਝ ਪ੍ਰਾਪਤ ਕਰੋ। ਕੋਈ ਰਸਨਾ ਨਾ ਬਾਂਝੀ ਰਵੇ, ਪਿਆਰ ਸਤਿਕਾਰ ਅਵਧ ਭਾਵਨਾ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ।
0: ਅੱਜ ਆਪਾਂ ਮਹਾਨ ਸਤਿਗੁਰੂ ਸਾਡੇ ਰਹਿਬਰ ਪਰਮਾਤਮਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪੰਜਵੀਂ ਜੋਤ, ਆਪ ਨਰੈਣ ਕਲਾ ਧਾਰ ਜਗ ਮੈਂ ਪਰਵਰਿਓ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤੱਕ ਆਪ ਨਰੈਣ ਦਾ ਰੂਪ, ਅਕਾਲ ਦਾ ਰੂਪ, ਪਰਮਾਤਮਾ ਦਾ ਰੂਪ ਇਸ ਧਰਤੀ ਤੇ ਆਇਆ। ਅੱਜ ਉਸ ਮਹਾਨ ਰੱਬੀ ਰੂਹ ਦਾ ਸ਼ਹੀਦੀ ਦਿਹਾੜਾ ਪੂਰੇ ਵਰਲਡ ਵਿੱਚ ਮਨਾਇਆ ਜਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸ਼ੁਕਰਾਨੇ ਕੀਤੇ ਜਾ ਰਹੇ ਨੇ, ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਜਾ ਰਿਹਾ। ਉਹ ਪ੍ਰਾਣੀ, ਉਹ ਗੁਰਸਿੱਖ, ਉਹ ਗੁਰੂ ਦੇ ਪਿਆਰੇ, ਉਹ ਰੱਬ ਰੰਗੀਆਂ ਰੂਹਾਂ ਜਿਹੜੀਆਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੂੰ ਚੇਤੇ ਕਰਕੇ, ਉਹਨਾਂ ਦੀ ਸ਼ਹਾਦਤ ਨੂੰ ਚੇਤੇ ਕਰਕੇ ਮਹਾਰਾਜ ਦਾ ਕਰੋੜਾਂ ਵਾਰ ਸ਼ੁਕਰਾਨਾ ਕਰਦੇ ਹੈ ਤੇ ਬੇਨਤੀ ਕਰਦੇ, ਪਾਤਸ਼ਾਹ ਤੁਸੀਂ ਸਾਡੇ ਲਈ, ਤੁਸੀਂ ਦੁਨੀਆਂ ਲਈ ਕਸ਼ਟ ਸਹਾਰੇ ਨੇ ਆਪਣੇ ਤੇ। ਵੇਖੋ ਪਰਮਾਤਮਾ ਜਿਹੜਾ ਰੱਬ ਆ ਨਾ, ਮਹਾਰਾਜ ਕਹਿੰਦੇ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਮਹਾਰਾਜ ਨੇ ਦੁੱਖਾਂ ਨੂੰ ਮਾੜਾ ਨਹੀਂ ਗਿਣਿਆ। ਆਪਾਂ ਦੁਨਿਆਵੀ ਜੀਵ ਦੁੱਖਾਂ ਨੂੰ ਮਾੜਾ ਗਿਣਦੇ ਕਿਉਂਕਿ ਆਪਾਂ ਸਹਿਣ ਜੋਗੇ ਨਹੀਂ ਹੁੰਦੇ, ਚੱਲਣ ਜੋਗੇ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਕਹਿੰਦੇ ਦੁੱਖ ਦਾਰੂ ਬਣ ਜਾਂਦੇ ਆ। ਇੱਕ ਵਾਰੀ ਨਾ ਕ੍ਰਿਸ਼ਨ ਨੇ ਕਿਹਾ, ਕ੍ਰਿਸ਼ਨ ਭਗਵਾਨ ਨੇ ਆਪਣੀ ਭੂਆ ਨੂੰ ਕਹਿੰਦੇ ਮੰਗ ਕੀ ਮੰਗਦੀ ਆ? ਉਹ ਕਹਿੰਦੀ ਦੁਨੀਆਂ ਦੇ ਦੁੱਖ ਮੇਰੀ ਝੋਲੀ ਚ ਪਾ ਦਿਓ। ਉਹ ਕਹਿੰਦਾ ਇਹ ਕਿਉਂ? ਉਹ ਕਹਿੰਦੀ ਤੂੰ ਦੁੱਖ ਵੇਲੇ ਚੇਤੇ ਆਉਣਾ, ਸੁੱਖ ਵੇਲੇ ਵਿਸਰ ਜਾਣਾ, ਤੇ ਗੁਰਸਿੱਖ ਨੂੰ ਹੁਕਮ ਆ ਵੀ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸਿਮਰਨਾ। ਇਹ ਤਿੰਨ ਚੀਜ਼ਾਂ, ਜਿੱਥੇ ਨਾਮ ਜਪਣਾ, ਵੰਡ ਛਕਣਾ, ਕਿਰਤ ਕਰਨੀ, ਇਹ ਤਿੰਨ ਚੀਜ਼ਾਂ ਇਹ ਜ਼ਰੂਰ ਹੈ। ਤਿੰਨ ਇਹ ਔਰਤ ਅਮਾਨ ਪੁੱਤਰ ਨਿਸ਼ਾਨ ਤੇ ਦੌਲਤ ਗੁਜ਼ਾਰਨ, ਤਿੰਨ ਸੁੱਖ ਵੇਲੇ ਸ਼ੁਕਰਾਨਾ ਤੇ ਦੁੱਖ ਵੇਲੇ ਅਰਦਾਸ, ਤੇ ਹਰ ਵੇਲੇ ਸਿਮਰਨ। ਇਹ ਜਿਹਦੇ ਪੱਲੇ ਵਿੱਚ ਹਨ ਭੱਬਾ ਭਲਾ ਜੀ, ਭੱਬਾ ਭਾਈ ਜੀ ਤੇ ਭੱਬਾ ਭੁੱਲਾ ਜੀ, ਜਿਹਦੇ ਪੱਲੇ ਇਹ ਚੀਜ਼ਾਂ ਨੇ, ਸੁਭਾਅ ਦੇ ਮੁਤਾਬਕ ਗ੍ਰਹਿਣ ਕਰ ਲਿਆ ਇਹਨਾਂ ਨੂੰ, ਤੇ ਉਹਦੇ ਵਰਗਾ ਗੁਣੀ ਨਹੀਂ, ਉਹਦੇ ਵਰਗਾ ਕੋਈ ਗਿਆਨੀ ਨਹੀਂ, ਉਹਦੇ ਵਰਗਾ ਕੋਈ ਸੰਤ ਮਹਾਤਮਾ ਨਹੀਂ, ਉਹਦੇ ਵਰਗਾ ਕੋਈ ਜਪੀ ਤਪੀ ਨਹੀਂ। ਉਹ ਆਪਣੇ ਜੀਵਨ ਨੂੰ ਸਫਲ ਬਣਾ ਲੈਂਦਾ ਤੇ ਨਾਲ ਹੋਰਨਾਂ ਨੂੰ ਵੀ ਚੰਗਿਆਈ ਦੇ ਰਸਤੇ ਤੇ ਤੋਰ ਲੈਂਦਾ। ਇਹ ਤਾਂ ਆਪਾਂ ਰੱਬ ਦੀ ਗੱਲ ਕਰਨ ਲੱਗੇ ਹਾਂ ਨਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਰੱਬ ਸੀ, ਅਕਾਲ ਪੁਰਖ ਸੀ। ਆਪਾਂ ਸਾਰੇ ਜਾਣਦੇ ਹਾਂ ਵੀ ਚੰਦੂ ਨੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਤਸੀਹੇ ਦੇਣ ਦੇ ਵਿੱਚ ਸਭ ਤੋਂ ਵੱਡਾ ਰੋਲ ਪੈਦਾ ਕੀਤਾ, ਤੇ ਕਈਆਂ ਦੇ ਨਾ ਆਪਣਾ ਲਾਣਾ ਵੀ ਖੀਰਾਂ ਚੜਾਉਂਦਾ ਫਿਰਦਾ ਸ਼ੇਖ ਪੱਤੇ ਵਰਗਿਆਂ ਦੇ, ਉਹਨਾਂ ਦਾ ਵੀ ਰੋਲ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦੇ ਵਿੱਚ ਵੀਰਵਾਲ ਵਰਗਿਆਂ ਦੇ ਰੋਲ ਰਹੇ ਨੇ। ਐਸੇ ਜਿਹੜੇ ਪੰਥ ਦੁਖੀ ਹੈ, ਜਿਹੜੇ ਗੁਰੂ ਦੁਖੀ ਨੇ, ਤੇ ਸਾਡਾ ਲਾਣਾ ਕਈ ਵਾਰੀ ਉੱਥੇ ਮੱਥੇ ਟੇਕਦਾ ਫਿਰਦਾ। ਜੈਨ ਖਾਂ ਹੋਇਆ ਜਿਹੜਾ, ਉਹਦੀ ਕਬਰ ਤੇ ਸਾਡੇ ਲੋਕ ਮੱਥੇ ਟੇਕਦੇ ਫਿਰਦੇ, ਜਿਹਨੇ 35-40 ਹਜ਼ਾਰ ਸਿੱਖਾਂ ਦਾ ਕਤਲ ਕਰਾਇਆ ਸੀ, ਵੱਡਾ ਰੋਲ ਉਹਨੇ ਨਿਭਾਇਆ ਸੀ। ਇਸ ਕਰਕੇ ਸਾਨੂੰ ਗੁਰਬਾਣੀ ਨੂੰ ਪੜ੍ਹਨਾ, ਇਤਿਹਾਸ ਨੂੰ ਪੜ੍ਹਨਾ, ਸਮਝਣਾ, ਸਿੱਖਣਾ ਜ਼ਰੂਰੀ ਹੈ। ਆਪਣੇ ਤੇ ਪਰਾਏ ਨੂੰ ਪਛਾਣਨਾ, ਬੇਸ਼ੱਕ ਅਸੀਂ ਕਿਸੇ ਨੂੰ ਪਰਾਇਆ ਵੀ ਨਹੀਂ ਮੰਨਦੇ, ਪਰ ਜਿਹੜਾ ਸਾਡਾ ਦੁਸ਼ਮਣ ਆ ਉਹਨੂੰ ਆਪਦਾ ਵੀ ਨਹੀਂ ਮੰਨਣਾ। ਸਾਡੇ ਲਈ ਬੇਸ਼ੱਕ ਕੋਈ ਵੀ ਪੁਰਾਣਾ ਪਰਾਇਆ ਨਹੀਂ। ਸਾਨੂੰ ਮਹਾਰਾਜ ਨੇ ਸਮਝਾਇਆ, ਨਾ ਕੋ ਬੈਰੀ ਨਹੀਂ ਬਗਾਨਾ ਸਕਲ ਸੰਗ ਹਮ ਕੋ ਬਣ ਆਈ। ਅਸੀਂ ਨਹੀਂ ਕਿਸੇ ਨਾਲ ਬੈਰ ਰੱਖਦੇ, ਨਾ ਬਗਾਨਾ ਸਮਝਦੇ ਹਾਂ, ਪਰ ਜਿਹੜਾ ਸਾਡੇ ਨਾਲ ਬੈਰ ਰੱਖੇ ਫਿਰ ਉਹਨੂੰ ਆਪਣਾ ਨਹੀਂ ਕਿਹਾ ਜਾਂਦਾ। ਇਸ ਕਰਕੇ ਕਈ ਉਹਨਾਂ ਦੀ ਪੂਜਾ ਕਰੀ ਜਾਂਦੇ ਜਿਹਨਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦੇ ਵਿੱਚ ਰੋਲ ਨਿਭਾਏ ਆ, ਉੱਥੇ ਖੀਰਾਂ ਚੜ੍ਹਾਉਣ ਜਾਂਦੇ ਆ ਲੋਕ। ਇਹ ਸਮਝ ਲੈਣੀ ਚਾਹੀਦੀ ਗੱਲ ਸਾਨੂੰ, ਐਵੇਂ ਨਹੀਂ ਵੀ ਹਰਾ ਕੱਪੜਾ ਬੰਨਿਆ, ਲਾਲ ਕੱਪੜਾ ਬੰਨਿਆ ਦੇਖ ਕੇ ਮੱਥੇ ਟੇਕਣੇ ਸ਼ੁਰੂ ਕਰ ਦਿਓ। ਸਾਡਾ ਮੱਥਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਹੀ ਟਿਕੇ, ਹੋਰ ਨਹੀਂ ਕਿਤੇ। ਅਤੇ ਆਪਾਂ ਇਹ ਜਿਹੜੀ ਧਰਮ ਦੇ ਲਈ ਸ਼ਹਾਦਤ ਹੋਈ ਹੈ ਇਹ ਮਨਾਉਣ ਆਏ ਹਾਂ, ਅਤੇ ਇਹ ਮਨਾ ਕੇ ਸਿੱਖਣਾ ਵੀ ਆ ਨਾ। ਮਹਾਰਾਜ ਸੱਚੇ ਪਾਤਸ਼ਾਹ ਦਾ ਫੈਸਲਾ ਲੈ ਸਕਦੇ ਸੀ, ਇਸਲਾਮ ਮਤ ਵੀ ਧਾਰਨ ਕਰ ਸਕਦੇ ਸੀ, ਜੁਰਮਾਨਾ ਵੀ ਭਰ ਸਕਦੇ ਸੀ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਤਾਂ ਵੀ ਲਿਖ ਸਕਦੇ ਸੀ ਕੁਰਾਨ ਦੀਆਂ। ਉਹਨਾਂ ਦੇ ਨਾਲ ਉਸ ਵੇਲੇ ਦੀ ਸਰਕਾਰ ਨਾਲ ਹੱਥ ਵੀ ਮਿਲਾ ਸਕਦੇ ਸੀ। ਅਤੇ ਮਹਾਰਾਜ ਆਪਣੇ 11 ਸਾਲ ਦੇ ਪੁੱਤਰ ਹਰਗੋਬਿੰਦ ਸਾਹਿਬ ਮਹਾਰਾਜ ਨੂੰ, ਆਪਣੇ ਪਰਿਵਾਰ ਨੂੰ, ਪਤਨੀ ਨੂੰ, ਆਪਣੀਆਂ ਸਿੱਖ ਸੰਗਤਾਂ ਨੂੰ, ਸੇਵਕਾਂ ਨੂੰ ਦਿਲਾਸੇ ਦੇ ਕੇ ਸ਼ਹੀਦੀ ਪ੍ਰਾਪਤ ਕਰਨ ਵਾਸਤੇ ਚੱਲੇ। ਇਹ ਕਿੱਡਾ ਵੱਡਾ ਰੋਲ ਹੋਣਾ। ਅਤੇ ਜੇ ਅਸੀਂ ਇਹ ਦਿਹਾੜੇ ਮਨਾਉਣੇ ਆ ਤਾਂ ਸਾਨੂੰ ਫਿਰ ਪਰਿਪੱਕ ਹੋਣਾ ਪੈਣਾ ਵੀ ਧਰਮ ਆ ਜਿਹੜਾ ਉਹ ਪਹਿਲ ਆ, ਧਰਮ ਦੀ ਧਰਮ ਨੂੰ ਪਹਿਲ, ਜਿਹੜਾ ਮਜ਼ਹਬ ਹੈ ਉਹਨੂੰ ਪਹਿਲ ਆ ਸਾਡੀ। ਧਰਮੀ ਹੋਣਾ ਸਾਡਾ ਹਰੇਕ ਦਾ ਜ਼ਰੂਰੀ ਹੈ। ਧਰਮ ਦਾ ਮਖੌਟਾ ਪਾਉਣਾ ਨਹੀਂ ਜ਼ਰੂਰੀ, ਅੱਜ ਦੇ ਸਮੇਂ 'ਚ ਧਰਮ ਦਾ ਮਖੌਟਾ ਹੀ ਰਹਿ ਗਿਆ ਇਕੱਲਾ। ਧਰਮ ਪੰਖ ਕਰ ਉੱਡ ਰਿਹਾ, ਖੰਭ ਲਾ ਕੇ ਉੱਡ ਗਿਆ ਧਰਮ ਦੁਨੀਆਂ ਦਾ। ਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਆਪਾਂ ਸਵੇਰ ਵਾਲੇ ਦਵਾਨ ਦੇ ਵਿੱਚ ਗੁਰੂ ਸਾਹਿਬ ਦੀ ਵਡਿਆਈ ਕਰਕੇ ਗਏ ਹਾਂ। ਮਹਾਰਾਜ ਨੇ ਆਪ ਕਰਾਈ, ਕਰਾਉਣ ਵਾਲੇ ਗੁਰੂ ਨੇ, ਸੁਣਾਉਣ ਵਾਲੇ ਵੀ, ਸੁਣ ਬੁਲਾਉਣ ਵਾਲੇ ਵੀ। ਆਪਣੀਆਂ ਤਾਂ ਸਿਰਫ ਡਿਊਟੀਆਂ ਨੇ। ਪਾਤਸ਼ਾਹ ਗਰੀਬ ਨਵਾਜ ਤੱਤੀ ਤਵੀ 'ਤੇ ਵਿਰਾਜਮਾਨ ਹੈ। ਇਹ ਕਹਿ ਲੈਣਾ ਬੜਾ ਸੌਖਾ ਵੀ ਮਹਾਰਾਜ ਨੇ ਜਦੋਂ ਪੈਰ ਰੱਖਿਆ ਹੋਣਾ ਤੱਤੀ ਤਵੀ ਦੇ ਉੱਤੇ, ਜਦੋਂ ਮਹਾਰਾਜ ਨੇ ਚੌਂਕੜਾ ਮਾਰਿਆ ਹੋਣਾ ਤੱਤੀ ਤਵੀ ਦੇ ਉੱਤੇ, ਇਦੋਂ ਪਹਿਲਾਂ ਮਹਾਰਾਜ ਤੇ ਕਹਿਰ ਹੋਏ, ਮਹਾਰਾਜ ਧੁੱਪੇ ਬੈਠੇ ਰਹੇ, ਬਿਠਾਏ ਰੱਖੇ ਭੁੱਖੇ ਭਾਣੇ, ਮਹਾਰਾਜ ਨੂੰ ਦੇਗਾਂ 'ਚ ਬਾਲਿਆ ਗਿਆ, ਰੇਤ ਦੇ ਕੜਛੇ ਤੱਤੀ ਰੇਤ ਦੇ ਛਾਲਿਆਂ 'ਤੇ ਪਾਏ ਗਏ। ਮਹਾਰਾਜ ਸੱਚੇ ਪਾਤਸ਼ਾਹ ਦਾ ਛਾਲੇ ਛਾਲੇ ਹੋਇਆ ਸਰੀਰ ਜਦੋਂ ਤੱਤੀ ਤਵੀ 'ਤੇ ਚੜਿਆ ਹੋਣਾ, ਅੰਦਾਜ਼ਾ ਲਾ ਸਕਦੇ ਹਾਂ ਆਪਾਂ ਵੀ ਉਹ ਰਾਬੀ ਸੀ ਜਿਹੜਾ ਅਕਾਲ ਪੁਰਖ ਹੀ ਸੀ, ਨਿਰੰਕਾਰ ਹੀ ਸੀ ਜਿਹੜਾ ਚੌਂਕੜਾ ਮਾਰ ਲਾ ਕੇ ਬਹਿ ਗਿਆ ਤੱਤੀ ਤਵੀ 'ਤੇ। ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਭਾਈ ਪੁਰਾਣਾ ਜੀ ਵਰਗੇ ਪੰਜ ਸਿੱਖਾਂ 'ਚੋਂ ਨਾਲ ਗਏ ਸੀ। ਉਹਨਾਂ ਨੇ ਵੀ ਹੱਥ ਬੰਨੇ ਤਾਹਾਂ ਮਾਰੀਆਂ, ਮਹਾਰਾਜ ਤੁਹਾਡਾ ਇਹ ਹਾਲ ਨਹੀਂ, ਜਿਵੇਂ ਮੀਆਂ ਮੀਰ ਨੇ ਕਿਹਾ ਨਾ, ਮਹਾਰਾਜ ਹਾਲ ਨਹੀਂ ਤੁਹਾਡਾ ਦੇਖਿਆ ਜਾਂਦਾ। ਮਹਾਰਾਜ ਫਿਰ ਵੀ ਗਾ ਰਹੇ ਨੇ ਬਾਣੀ ਨੂੰ, ਤੇਰਾ ਕੀ ਆ ਮਿੱਠਾ ਲਾਗੇ, ਹਰ ਨਾਮ ਪਦਾਰਥ ਨਾਨਕ ਮੰਗੇ। ਵੇਖੋ ਆਪਾਂ ਤਾਂ ਕਈ ਵਾਰੀ ਕੁਝ ਨਾ ਕੋਈ ਦਾਤ ਮਿਲੇ ਨਾ, ਤੇ ਉਦੋਂ ਹੀ ਕਹਿੰਦੇ ਵੀ ਚੱਲ ਆਪਾਂ ਕੀ ਮੱਥਾ ਕੀ ਟੇਕਣ ਜਾਣਾ, ਸਾਡੀ ਤਾਂ ਅਰਦਾਸ ਹੀ ਨਹੀਂ ਪੂਰੀ ਹੋਈ, ਸਾਨੂੰ ਤਾਂ ਘਰ ਨਹੀਂ ਵੱਡਾ ਮਿਲਿਆ, ਗੱਡੀ ਨਹੀਂ ਵੱਡੀ ਮਿਲੀ, ਸਾਡੇ ਤਾਂ ਪੁੱਤ ਧੀਆਂ ਪੁੱਤ ਨਹੀਂ ਕਾਰੋਬਾਰ ਦੇ ਵਿੱਚ ਵਧੇ, ਸਾਨੂੰ ਤਾਂ ਦਿੱਤਾ ਹੀ ਕੁਛ ਨਹੀਂ, ਅਸੀਂ ਕਿਉਂ ਰੱਬ ਨੂੰ ਧਿਆਈਏ। ਤੇ ਰੱਬ ਤੱਤੀ ਤਵੀ 'ਤੇ ਬੈਠਾ ਵੀ ਰੱਬ ਦੇ ਗੁਣ ਗਾਉਂਦਾ ਵੀ ਸੱਚੇ ਪਾਤਸ਼ਾਹ ਇਹ ਤੇਰਾ ਹੀ ਆ ਭਾਣਾ, ਤੇਰਾ ਹੀ ਹੁਕਮ ਹੈ, ਇਹ ਤੱਤੀ ਤਵੀ ਦਾ ਤਖ਼ਤ ਬਣ ਜਾਣਾ, ਇਹ ਰੇਤ ਦੇ ਕੜਛੇ ਆ ਜਿਹੜੇ ਇਹਦਾ ਚਵਰ ਝੁਲਣਾ, ਇਹ ਜਿਹੜੇ ਸਰੀਰ ਦੇ ਉੱਤੇ ਛਾਲੇ ਪੈ ਗਏ ਮੋਤੀਆਂ ਵਾਂਗੂ ਚਮਕਣੇ ਆ, ਚੰਦ ਵਾਂਗੂ, ਤਾਰਿਆਂ ਵਾਂਗੂ, ਤੇ ਅੱਜ ਤੁਹਾਡੇ ਸਾਹਮਣੇ ਆ। ਮਹਾਰਾਜ ਦੇ ਤਖ਼ਤ ਵੀ ਹੈ, ਮਹਾਰਾਜ ਤੇ ਛਤਰ ਵੀ ਝੁਲਦੇ ਆ, ਮਹਾਰਾਜ ਤੇ ਚੌਰ ਸਾਹਿਬ ਵੀ ਹੋ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਸੇਵਕਾਂ ਨੂੰ, ਮੀਆਂ ਮੀਰ ਵਰਗਿਆਂ ਨੂੰ, ਭਾਈ ਪੁਰਾਣਾ ਵਰਗਿਆਂ ਨੂੰ ਸਮਝਾਉਂਦੇ ਹੈ, ਕਹਿੰਦੇ ਇਹਨੂੰ ਤਵੀ ਨਾ ਸਮਝਿਓ, ਇਹ ਤਖ਼ਤ ਹੈ, ਇਹ ਤਵੀ ਤੋਂ ਤਖ਼ਤ ਬਣਨਾ। ਤੇ ਫਿਰ ਬਣਿਆ ਵੀ ਤਖ਼ਤ, ਤਵੀ ਤੋਂ ਬਾਅਦ ਅਕਾਲ ਤਖ਼ਤ ਦੀ ਰਚਨਾ ਹੋਈ ਨਾ। ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਨੇ, ਲਾਹੌਰ ਤੇ ਦਿੱਲੀ ਦੇ ਤਖ਼ਤ ਤੋਂ ਅੱਧਾ ਫੁੱਟ ਉੱਚਾ ਰੱਖਿਆ, ਅੱਧਾ ਹੱਥ ਉੱਚਾ, ਸਾਢੇ ਸੱਤ ਹੱਥ ਤਖਤ ਅਕਾਲ ਤਖ਼ਤ ਸਾਹਿਬ। ਲਾਹੌਰ ਤੇ ਦਿੱਲੀ ਦਾ ਸੱਤ ਹੱਥ ਤਖ਼ਤ ਹੈ ਤੇ ਮਹਾਰਾਜ ਨੇ ਉੱਚਾ ਰੱਖਿਆ ਤਖ਼ਤ, ਕਿਉਂਕਿ ਇਹ ਤਖ਼ਤ ਅਕਾਲ ਦਾ। ਦੁਨੀਆਂ ਦੇ ਜਿਹੜੇ ਤਖ਼ਤ ਆ ਆਮ ਦੁਨੀਆਂ ਦੇ ਨੇ, ਆਮ ਆਮ ਲੋਕਾਂ ਦੇ, ਆਮ ਰਾਜਿਆਂ ਦੇ, ਤੇ ਇਹਦਾ ਪਹਿਲਾਂ ਨਾਂ ਅਕਾਲ ਬੁੰਗਾ ਰੱਖਿਆ ਗਿਆ ਸੀ, ਅਕਾਲ ਤਖ਼ਤ ਸਾਹਿਬ ਜੀ ਦਾ। ਮਹਾਰਾਜ ਦਰਾਸਾ ਦਿੰਦੇ ਆ, ਕਹਿੰਦੇ ਇਹਨੂੰ ਤਵੀ ਨਾਲ ਸਮਝਿਓ ਨੇ ਤਖ਼ਤ ਬਣਨਾ ਹੈ, ਇਹਨੂੰ ਰੇਤ ਦੇ ਕੜਛੇ ਨਾਲ ਸਮਝਿਓ ਇਹਨਾਂ ਨੇ ਚਬਰ ਬਣਨਾ, ਇਹ ਛਾਲੇ ਨਾਲ ਸਮਝੋ ਇਹ ਸਤਾਰੇ ਬਣ ਜਾਣਗੇ। ਮੇਰੇ ਪਾਤਸ਼ਾਹ ਗਰੀਬ ਨਵਾਜ ਜਿਵੇਂ ਤਤੀ ਤਵੀ ਤੇ ਬੈਠ ਕੇ ਸਮਾਧੀ ਲਾ ਕੇ ਗੀਤ ਗਾਉਂਦੇ ਨੇ ਰੱਬ ਦੇ, ਤੇ ਛਾਲੇ ਛਾਲੇ ਪਾਤਸ਼ਾਹ ਦਾ ਹੋਇਆ ਪਿਆ ਸਰੀਰ, ਸੜ ਸੜ ਕੇ ਮਾਸ ਤਵੀ ਦੇ ਉੱਤੇ ਭੁੱਜ ਰਿਹਾ। ਉਹਨਾਂ ਦਰਦਨਾਕ ਸੀਲ ਨੂੰ, ਉਹਨਾਂ ਦਰਦ ਭਰੇ ਬੋਲਾਂ ਨੂੰ ਮੇਰੇ ਸਾਥੀ ਭਾਈ ਜਗਤਾਰ ਸਿੰਘ ਮੰਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ ਅਤੇ ਸਰੰਗੀ ਮਾਸਟਰ ਭਾਈ ਬੂਟਾ ਸਿੰਘ ਫਰਵਾਹੀ, ਗਿਆਨੀ ਪ੍ਰਿਤਪਾਲ ਸਿੰਘ ਪਾਰਸ ਜਗਰਾਉਂ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਗਰੀਬ ਨਵਾਜ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਅਕਾਲ ਪੁਰਖ ਅੰਤਰਜਾਮੀ ਤੱਤੀ ਤਵੀ ਤੇ ਬੈਠੇ ਗੀਤ ਗਾਉਂਦੇ ਆ ਰੱਬ ਦੇ ਸਰੀਰ ਸੜਕੇ ਕੋਲੇ ਬਣ ਗਿਆ ਅਕਾਲ ਪੁਰਖ ਨਿਰੰਕਾਰ ਦੇ ਦਿਦਾਰੇ ਕਰਨ ਵਾਲੇ ਸਿੱਖਾਂ ਦੀਆਂ ਧਾਹਾਂ ਨਿਕਲ ਗਈਆਂ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਹਲੇ ਜਿਹੜੇ ਪਾਪੀ ਆ ਨਾ ਹਲੇ ਉਹਨਾਂ ਦਾ ਮਨ ਨਹੀਂ ਸ਼ਾਂਤ ਹੋਇਆ ਪਾਪੀ ਦਾ ਬੰਦੇ ਦਾ ਕਦੇ ਵੀ ਮਨ ਨਹੀਂ ਸ਼ਾਂਤ ਹੁੰਦਾ ਪਾਪੀ ਬੰਦੇ ਦਾ ਜਿਹੜਾ ਮਨ ਭਟਕਦਾ ਹੀ ਰਹਿੰਦਾ ਪਾਪ ਬੜੀ ਹੱਦ ਤੱਕ ਬੰਦਾ ਬੀਜ ਲੈਂਦਾ ਤੇ ਇਹਦਾ ਫਲ ਭੁਗਤਣਾ ਬੜਾ ਔਖਾ ਹੋ ਜਾਂਦਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਬਸਾਰਾ ਉਹ ਬੇਕਸੂਰ ਰੱਬ ਦਾ ਰੂਪ ਰੱਬ ਦੀ ਮੂਰਤ ਦੁਨੀਆਂ ਦਾ ਸਰਜਣਹਾਰ ਸਾਰੀ ਦੁਨੀਆਂ ਨੂੰ ਪਿਆਰ ਮੁਹੱਬਤਾਂ ਵੰਡਣ ਵਾਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਤੇ ਪਾਪੀ ਲੋਕ ਰੇਤ ਦੇ ਕੜਛੇ ਪਾ ਰਹੇ ਆ ਤੇ ਥੱਲਿਓ ਅੱਗ ਡਾ ਰਹੇ ਨੇ ਤੱਤੀ ਤਵੀ ਨੂੰ ਲਾਲ ਕਰ ਰਹੇ ਨੇ ਸੁਖਾ ਤੱਤੀ ਤਵੀ ਤੇ ਬੈਠੇ ਸਤਿਗੁਰ ਮੁੱਖ ਚੋਂ ਪੜ੍ਹਦੇ ਬਾਣੀ ਬਾਣੀ ਆ ਨਾ ਜਿਹੜੀ ਗੁਰਬਾਣੀ ਤੁਸੀਂ ਆਪਾਂ ਇਤਿਹਾਸ ਸਾਰੇ ਪੜ੍ਹਦੇ ਸੁਣਦੇ ਆ ਵੀ ਗੁਰਬਾਣੀ ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ ਤੇ ਪੜ੍ਹਦੇ ਰਹੇ ਗੁਰਬਾਣੀ ਚਾਂਦਨੀ ਚੌਕ ਚ ਸੀਸ ਕਟਾਉਣ ਸਮੇਂ ਤੇਗ ਬਹਾਦਰ ਮਹਾਰਾਜ ਪੜ੍ਹਦੇ ਰਹੇ ਗੁਰਬਾਣੀ ਭਾਈ ਮਤੀ ਦਾਸ ਜੀ ਆਰੇ ਨਾਲ ਚੀਰੇ ਜਾ ਰਹੇ ਨੇ ਪੜ੍ਹਦੇ ਰਹੇ ਭਾਈ ਦਿਆਲਾ ਜੀ ਦੇਗਾਂ ਚ ਉਬਲਦੇ ਰਹੇ ਪੜ੍ਹਦੇ ਰਹੇ ਗੁਰਬਾਣੀ ਭਾਈ ਸਤੀ ਦਾਸ ਜੀ ਰੂੰ ਚ ਲਪੇਟ ਕੇ ਸਾੜ ਦਿੱਤੇ ਗਏ ਗੁਰਬਾਣੀ ਪੜ੍ਹਦੇ ਰਹੇ ਇੱਕ ਨੀ ਖੋਪਰੀ ਲਈ ਭਾਈ ਤਾਰੂ ਸਿੰਘ ਦੀ ਗੁਰਬਾਣੀ ਪੜ੍ਹਦੇ ਰਹੇ ਬੰਦ ਬੰਦ ਕੱਟੇ ਗਏ ਪੁੱਠੀਆਂ ਖੱਲਾਂ ਲਹਿ ਰਹੀਆਂ ਬਾਣੀ ਪੜ੍ਹਦੇ ਗਏ ਸਿੱਖ ਰੇਲਾਂ ਹੇਠਲੇ ਤਾੜੇ ਬਾਣੀ ਪੜ੍ਹਦੇ ਗਏ ਨੇ ਤੇ ਨੀਆਂ ਚ ਕਿਹੜੇ ਸਾਹਿਬਜ਼ਾਦੇ ਬਾਣੀ ਪੜ੍ਹਦੇ ਗਏ ਇੱਕ ਆਪਾਂ ਹੀ ਆ ਜਿਹੜੇ ਬਾਣੀ ਤੋਂ ਕੋਹਾਂ ਦੂਰ ਆ ਆਨੰਦਪੁਰ ਸਾਹਿਬ ਛੱਡਣ ਵੇਲੇ ਜਦੋਂ ਕਲਗੀਧਰ ਪਾਤਸ਼ਾਹ ਮਹਾਰਾਜ ਆਏ ਸੀ ਨਾ ਰੋਪੜ ਵੱਲ ਨੂੰ ਸਰਸਾ ਦੇ ਕੰਢੇ ਤੇ ਨਗਾਰਚੀ ਸਿੰਘ ਨੇ ਨਗਾਰਾ ਵਜਾਤਾ ਸੀ ਮਹਾਰਾਜ ਕਹਿੰਦੇ ਗੁਰਬਾਣੀ ਦਾ ਨਿਤਨੇਮ ਦਾ ਟਾਈਮ ਹੋ ਗਿਆ ਕਹਿੰਦੇ ਨਿਤਨੇਮ ਦਾ ਟਾਈਮ ਹੋ ਗਿਆ ਸਿੱਖ ਕਹਿੰਦੇ ਮਹਾਰਾਜ ਪਿੱਛੇ ਅਲੀ ਅਲੀ ਕਰਦੀਆਂ ਫੌਜਾਂ ਆ ਰਹੀਆਂ ਵੀ ਆ ਸਮਾਂ ਅੱਜ ਨਿਤਨੇਮ ਰਹਿਣ ਦਈਏ ਮਹਾਰਾਜ ਕਹਿੰਦੇ ਨਹੀਂ ਭਾਈ ਦੁਸ਼ਮਣ ਤੋਂ ਡਰ ਕੇ ਨਿਤਨੇਮ ਥੋੜੀ ਛੱਡਣਾ ਇੱਥੇ ਸਰਸਾ ਦੇ ਕੰਢੇ ਤੇ 2.5 ਘੰਟੇ ਮਹਾਰਾਜ ਨੇ ਸਰੰਗਾ ਲੈ ਕੇ ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ ਨਿਤਨੇਮ ਕੀਤਾ ਤੇ ਇੱਕ ਪਾਸੇ ਅਨੋਖਾ ਕੀਰਤਨ ਸੀ ਇੱਕ ਪਾਸੇ ਲੋਥਾਂ ਦੇ ਢੇਰ ਲੱਗ ਰਹੇ ਸੀ ਸੋਰਮਿਆਂ ਨੇ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੀਵਨ ਸਿੰਘ ਜੀ ਭਾਈ ਬਚਿੱਤਰ ਸਿੰਘ ਜੀ ਭਾਈ ਉਦੇ ਸਿੰਘ ਹੋਣਾ ਨੇ ਮੋਰਚੇ ਸੰਭਾਲੇ ਤੇ ਇੱਕ ਪਾਸੇ ਲੋਥਾਂ ਦੇ ਢੇਰ ਲੱਗ ਰਹੇ ਆ ਤੇ ਵਿਚਾਲੇ ਬੈਠੇ ਗੁਰਬਾਣੀ ਪੜ੍ਹ ਰਹੇ ਨੇ ਮਹਾਰਾਜ ਦੇਖੋ ਇਹੋ ਜਿਹੇ ਸਮੇਂ ਵੀ ਬਾਣੀ ਗੁਰਬਾਣੀ ਦਾ ਨਿਤਨੇਮ ਨਹੀਂ ਛੱਡਿਆ ਇਕੱਲੇ ਆਪਾਂ ਹੀ ਆ ਵੀ ਜਿਹੜੇ ਕਹਿੰਦੇ ਵੀ ਚਲੋ ਕੋਈ ਗੱਲ ਨੀ ਫੇਰ ਸ਼ੁਰੂ ਕਰ ਲਾਂਗੇ ਹਲੇ ਸਮਾਂ ਹੈਗਾ ਆਓ ਮੇਰੇ ਪਾਤਸ਼ਾਹ ਗੁਰਬਾਣੀ ਪੜ੍ਹ ਰਹੇ ਆ ਤੱਤੀ ਤਵੀ ਤੇ ਬੈਠੇ ਸਤਿਗੁਰ ਮੁੱਖ ਚੋਂ ਪੜ੍ਹਦੇ ਬਾਣੀ ਤੇਰਾ ਕੀਆ ਮਿੱਠਾ ਲਾਗੇ ਨਾਨਕ ਨਾਮ ਧਿਆਉਂਦੇ ਤੱਤੀ ਤਵੀ ਤੇ ਬੈਠੇ ਸਤਿਗੁਰ ਮੁੱਖ ਚੋਂ ਬਾਣੀ ਗਾਉਂਦੇ ਤੇਰਾ ਕੀਆ ਮਿੱਠਾ ਲਾਗੇ ਨਾਨਕ ਨਾਮ ਧਿਆਉਂਦੇ ਦਾਗ ਧਰਮ ਨੂੰ ਲਾਉਣ ਨਾ ਜਿਹੜੇ ਬਿਰਲੇ ਜੱਗ ਤੇ ਆਉਂਦੇ ਮੌਤ ਲਾੜੀ ਨੂੰ ਹੱਸ ਕੇ ਵਿਆਹੁੰਦੇ ਗੀਤ ਪਿਆਰ ਦੇ ਗਾਉਂਦੇ ਜੀਤਵਾਲ ਦੇ ਪਾਰਸ ਵਰਗੇ ਉਹਦਾ ਜਸ ਸੰਗਤਾਂ ਵਿੱਚ ਗਾਉਂਦੇ ਅੱਜ ਅਸੀਂ ਤਦੇ ਹੀ ਜਸ ਗਾ ਰਹੇ ਨਾ ਮਹਾਰਾਜ ਦਾ ਕਿਉਂਕਿ ਉਹਨਾਂ ਨੇ ਧਰਮ ਲਈ ਉਹਨਾਂ ਨੇ ਕੌਮ ਲਈ ਉਹਨਾਂ ਨੇ ਪੰਥ ਲਈ ਕੁਝ ਕਰਕੇ ਗਏ ਨੇ ਆਓ ਮੇਰੇ ਪਾਤਸ਼ਾਹ ਗਰੀਬ ਨਵਾਜ ਸਤਿਗੁਰਾਂ ਨੂੰ ਰਾਵੀ ਦੇ ਕਿਨਾਰੇ ਲਿਜਾਇਆ ਗਿਆ ਦੁਸ਼ਮਣ ਦੀ ਇਹ ਚਾਲ ਸੀ ਵੀ ਜਦੋਂ ਮਚੇ ਹੋਏ ਸਰੀਰ ਤੇ ਨਾ ਡਾਕਟਰ ਵੀ ਕਹਿੰਦਾ ਵੀ ਜਦੋਂ ਸਰੀਰ ਮਚ ਜਾਵੇ ਤੇ ਉਹਦੇ ਤੇ ਪਾਣੀ ਨਹੀਂ ਪਾਉਣਾ ਚਾਹੀਦਾ ਇਹ ਦੁਸ਼ਮਣ ਹਲੇ ਵੀ ਸਬਰ ਨਾ ਆਇਆ ਇਹਨਾਂ ਨੂੰ ਹਲੇ ਵੀ ਇਹਨਾਂ ਦਾ ਹਿਰਦਾ ਸ਼ਾਂਤ ਨਾ ਹੋਇਆ ਇਹਨਾਂ ਨੇ ਕਿਹਾ ਵੀ ਪਾਣੀ ਦੇ ਵਿੱਚ ਡੋਬ ਦਈਏ ਪਾਣੀ ਦੇ ਵਿੱਚ ਖੜਾ ਦਈਏ ਤਾਂ ਕਿ ਇਹ ਜਿਹੜਾ ਸਰੀਰ ਸੜਿਆ ਪਿਆ ਨਾ ਪਾਣੀ ਲੱਗ ਕੇ ਸਰੀਰ ਨੂੰ ਹੋਰ ਦਰਦ ਹੋਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਤਾਂ ਉਹ ਜੋਤ ਨਾਲ ਜੋਤ ਰਲਣੀ ਸੀ ਕੋਈ ਬਹਾਨਾ ਹੀ ਬਣਨਾ ਸੀ ਸੂਰਜ ਕਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਮੇਰੇ ਪਾਤਸ਼ਾਹ ਗਰੀਬ ਨਵਾਜ ਅਕਾਲ ਪੁਰਖ ਦੇ ਵਿੱਚ ਲੀਨ ਹੋ ਗਏ ਨੇ ਅਕਾਲ ਪੁਰਖ ਦੇ ਨਾਲ ਜੋਤ ਜਾ ਰਲੀ ਅਕਾਲ ਪੁਰਖ ਦੀ ਜੋਧੇ ਸੂਰਮੇ
ਭਗਤ ਦਾਨੀ ਦੁਨੀਆਂ ਦੇ ਉੱਤੇ ਬਿਰਲੇ ਆਉਂਦੇ ਆ ਤੇ ਉਹਨਾਂ ਯੋਧਿਆਂ ਨੂੰ ਸੂਰਮਿਆਂ ਨੂੰ ਗੁਰੂ ਸਾਹਿਬਾਨਾਂ ਨੂੰ ਉਹਨਾਂ ਦੇ ਪਰਪਕਾਰਾਂ ਨੂੰ ਦੁਨੀਆਂ ਚੇਤੇ ਹੀ ਇਉਂ ਕਰਦੇ ਆ।

0: ਕੁਰਬਾਨ ਪਵੇ ਮਗਰੋਂ ਜਾਨ ਮਨਾਈਆ ਜਾਂਦਾ
1: ਹੈ ਮਾਨ ਸ਼ਹੀਦਾਂ ਤੇ ਜਿਹੜੇ ਧਰਮ ਵਾਸਤੇ ਲੜਦੇ।

ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਢਾਡੀ ਵਾਰਾਂ ਸਰਵਣ ਕਰਵਾ ਰਹੇ ਸਨ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥਾ ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਅਤੇ ਉਹਨਾਂ ਦਾ ਢਾਡੀ ਜਥਾ ਸਮੁੱਚੇ ਹੀ ਜਥੇ ਦਾ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ। ਮਹਾਰਾਜ ਚੜ੍ਹਦੀ ਕਲਾ ਬਖਸ਼ਣ, ਕੌਮ ਦੀ ਸੇਵਾ ਇਸੇ ਤਰ੍ਹਾਂ ਹੀ ਕਰਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਸਾਰੇ ਦਿਨ ਦੇ ਦੀਵਾਨ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਸਮਾਗਮ ਦਿਵਸ ਦੀ ਸ਼ਹੀਦੀ ਨੂੰ ਸਮਰਪਿਤ ਸਨ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਭ ਨਾ ਆਇਓ। ਅੱਜ ਦੀ ਗੁਰਮਤਿ ਸਮਾਗਮ ਦੀ ਲੜੀ ਵਿੱਚ ਮਹਾਨ ਕੀਰਤਨ ਦਰਬਾਰ ਰਮਤਾ ਸਤਿਗੁਰਾਂ ਦੀ ਬਖਸ਼ ਦੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ। ਗੁਰਦੁਆਰਾ ਸਾਹਿਬ ਦੇ ਸਮੂਹ ਰਾਗੀ ਜਥੇ, ਪੰਥ ਦੇ ਮਹਾਨ ਕੀਰਤਨੀਏ, ਰਾਗੀ ਜਥੇ ਆਪ ਜੀ ਨੂੰ ਤੁਰਕੀ ਬਾਣੀ ਦਾ ਅੰਮ੍ਰਿਤਮਈ ਕੀਰਤਨ ਸਰਵਣ ਕਰਾਉਣ ਜਾ ਰਹੇ ਹਨ। ਇਸ ਦੇ ਨਾਲ ਨਾਲ ਭਾਈ ਰਵਿੰਦਰ ਸਿੰਘ ਜੀ ਜਥਿਆਂ ਦੀ ਸੂਚੀ ਅਤੇ ਤਰਤੀਬ ਦੱਸੀ ਜਾਣਗੇ। ਘਰ ਬੈਠੀਆਂ ਹੋਈਆਂ ਸੰਗਤਾਂ ਨੂੰ ਬੇਨਤੀ ਹੈ ਕਿ ਜਲਦੀ ਨਾ ਪਹੁੰਚਣ ਦੀ ਕਿਰਪਾਲਤਾ ਕਰੋ, ਗੁਰੂ ਜਸ ਆਨੰਦ ਮਾਣੀਏ। ਘਰ ਕੀਰਤਨ ਮਨ ਸੀਤਲ ਪਏ, ਜਨਮ ਜਨਮ ਕੇ ਕਿਲ ਵਿਖ ਗਏ, ਸਰਨ ਨਿਧਾਨ ਪੇਖੇ ਮਨ ਮਾਹੇ, ਆਪ ਢੂੰਡਣ ਕਾਹੇ ਕੋ ਜਾਹੇ। ਆਓ ਸੰਗਤ ਜੀ, ਮਨ ਵਿਅਤੀਆਂ ਨੂੰ ਗੁਰੂ ਚਰਨਾਂ ਵਿੱਚ ਜੋੜਦੇ ਹੋਏ ਅੰਮ੍ਰਿਤਪਈ ਬਾਣੀ ਦਾ ਕੀਰਤਨ ਬੜੇ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

すごい。

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ ਵਿੱਚ ਜੁੜ ਮਿਲ ਬੈਠੇ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੇ ਸ਼ਹੀਦੀ ਪੁਰਬ ਨੂੰ ਮੁੱਖ ਰੱਖਦੇ ਹੋਏ ਜੋ ਰਾਤਰੀ ਦੇ ਦੀਵਾਨ ਸਜਾਏ ਗਏ ਨੇ, ਸਮੁੱਚੇ ਹੀ ਪ੍ਰਬੰਧਕ ਵੀਰਾਂ ਵੱਲੋਂ ਆਪ ਸੰਗਤਾਂ ਦੇ ਸਹਿਯੋਗ ਨਾਲ ਜੋ ਰਾਤਰੀ ਦੇ ਦੀਵਾਨਾਂ ਵਿੱਚ ਆਪ ਜੀ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਸਮਾਂ ਕੱਢ ਕੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਹੋਇਆਂ ਸਜਦਾ ਕਰਨ ਵਾਸਤੇ ਪਹੁੰਚ ਰਹੇ ਹਾਂ। ਆਪੋ ਆਪਣੀਆਂ ਹਾਜ਼ਰੀਆਂ ਲਵਾ ਕੇ ਸਤਿਗੁਰੂ ਸਾਹਿਬ ਜੀਆਂ ਦੀਆਂ ਖੁਸ਼ੀਆਂ ਦੇ ਪੱਤ ਬਣ ਰਹੇ ਹੋ। ਆਪ ਜੀ ਨੂੰ ਗੁਰਬਾਣੀ ਕੀਰਤਨਾਂ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਵਿਕਰਮਜੀਤ ਸਿੰਘ ਜੀ ਗੁਰਦਾਸਪੁਰ ਵਾਲੇ। ਕੀਰਤਨ ਦੀ ਲੜੀ ਨੂੰ ਅਗਾਂਹ ਤੋਰਨ ਵਾਸਤੇ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜਨਾ ਕਰਨਗੇ। ਸਮੁੱਚੇ ਹੀ ਪ੍ਰਬੰਧ ਵੱਲੋਂ, ਸਮੁੱਚੇ ਹੀ ਸੇਵਾਦਾਰਾਂ ਵੱਲੋਂ ਆਪ ਸੰਗਤਾਂ ਦੇ ਚਰਣਾਂ 'ਚ ਬੇਨਤੀ ਹੈ। ਭਾਈ ਜਿਨ੍ਹਾਂ ਨੇ ਜਲ ਪਾਣੀ ਛਕ ਲਿਆ ਹੈ ਉਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਣਾਂ ਵਿੱਚ ਜੁੜ ਮਿਲ ਬੈਠ ਕੇ ਗੁਰੂ ਦੀ ਗੋਦ ਦਾ ਆਨੰਦ ਮਾਣੀਏ, ਕਿਉਂਕਿ ਗੁਰੂ ਦੇ ਪਿਆਰ ਵਾਲੇ ਉਹ ਅੱਜ ਅਸੀਂ ਸਾਰੇ ਉਸ ਮਹਾਨ ਗੁਰੂ ਨੂੰ ਸਿਜਦਾ ਕਰਨ ਵਾਸਤੇ ਪਹੁੰਚ ਰਹੇ ਹਾਂ, ਜਿਨ੍ਹਾਂ ਤੋਂ ਸ਼ਹੀਦਾਂ ਦੀ ਇਹ ਲੜੀ ਚੱਲਦੀ ਹੈ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਸਮੁੱਚੀਆਂ ਸੰਗਤਾਂ ਦੇ ਚਰਣਾਂ 'ਚ ਬੇਨਤੀ ਹੈ, ਭਾਈ ਜਿਹੜੇ ਅਜੇ ਗੁਰੂ ਚਰਣਾਂ ਵਿੱਚ ਨਹੀਂ ਪਹੁੰਚੇ ਉਹ ਪਹੁੰਚ ਕਰਕੇ ਆਪੋ ਆਪਣੀ ਹਾਜ਼ਰੀਆਂ ਲਵਾਈਏ, ਸਤਿਗੁਰੂ ਸਾਹਿਬ ਜੀ ਖੁਸ਼ੀਆਂ ਦੇ ਪ੍ਰਾਪਤ ਬਣੀਏ, ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ। ਆਓ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਆਪ ਜੀ ਨੂੰ ਗੁਰਬਾਣੀ ਕੀਰਤਨਾਂ ਜੋੜਨਾ ਕਰਨਗੇ। ਸਤਿਗੁਰੂ ਕਿਰਪਾ ਕਰਨ, ਬਖਸ਼ਿਸ਼ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰ ਰਹੇ ਸਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ ਆਪ ਜੀਆਂ ਨੂੰ ਪਾਵਨ ਸ਼ਬਦ ਸਰਵਣ ਕਰਵਾ ਰਹੇ ਸਨ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸੱਚੇ ਪਾਤਸ਼ਾਹ ਜੀਆਂ ਦੀ ਲਾਸਾਨੀ ਸ਼ਹਾਦਤ

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਭਾਈ ਸਾਹਿਬ ਭਾਈ ਬਲਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੀ ਇਕਾਗਰਤਾ ਸਥਿਰਤਾ ਦੇ ਨਾਲ ਭਾਈ ਸਾਹਿਬ ਜੀ ਸਦਾ ਹੀ ਗੁਰਬਾਣੀ ਦਾ ਕੀਰਤਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਹੁਤ ਸੋਹਣਾ ਸੁਰਤਾਲ, ਬਹੁਤ ਸੋਹਣਾ ਕੰਠ ਇਕਾਗਰਤਾ ਦੇ ਨਾਲ ਬਖਸ਼ਿਸ਼ ਕੀਤਾ ਹੋਇਆ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਹੀ ਤਰ੍ਹਾਂ ਆਪ ਜੀ ਚੜ੍ਹਦੀ ਕਲਾ ਦੇ ਨਾਲ ਸਮੂਹ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਕੇ ਸ਼ਿਰਸ਼ਾਰ ਕਰਦੇ ਰਹੋ। ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਪਿਛਲੇ ਕਾਫੀ ਲੰਬੇ ਸਮੇਂ ਤੋਂ ਸਤਿਕਾਰਯੋਗ ਭਾਈ ਸਾਹਿਬ ਜੀ ਸੱਚਖੰਡ ਵਿਖੇ ਗੁਰਬਾਣੀ ਕੀਰਤਨ ਦੀ ਨਿਰੰਤਰ ਸੇਵਾ ਨਿਭਾਉਂਦੇ ਆ ਰਹੇ ਹਨ। ਆਪ ਜੀਆਂ ਨੇ ਵੱਖ ਵੱਖ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਉਹਨਾਂ ਦਾ ਕੀਰਤਨ ਸਰਵਣ ਕੀਤਾ ਹੀ ਹੋਵੇਗਾ। ਸੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਉਹ ਪਾਤਰ ਹਨ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੋਂ ਖੁਸ਼ੀਆਂ ਬਖਸ਼ਿਸ਼ਾਂ ਲੈ ਕੇ ਚਰਨ ਤੂੜੀ ਦੇ ਨਾਲ ਸਾਨੂੰ ਸਭਨਾਂ ਨੂੰ ਨਿਵਾਜਣ ਵਾਸਤੇ ਵਿਸ਼ੇਸ਼ ਕੈਲਗਿਰੀ ਸੱਦੇ ਤੇ ਆਏ ਹਨ। ਸੋ ਅਗਲਾ ਇੱਕ ਮਹੀਨਾ ਹੋਰ ਉਹਨਾਂ ਨੇ ਆਪ ਸੰਗਤਾਂ ਦੇ ਦਰਸ਼ਨ ਕਰਨੇ ਨੇ। ਆਓ ਬੇਨਤੀ ਕਰਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕਰ।

0: ਸਤ ਅਕਾਲ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
2: ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਾਮਤ ਹੋ ਰਹੀ ਹੈ। ਇੱਕ ਦੂ ਇੱਕ ਚੜੰਦੀਆਂ ਕੌਣ ਜਾਣੈ ਮੇਰਾ ਨਾਉ ਜੀਓ। ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੈ। ਗੁਰੂ ਘਰ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਹਰ ਮਹੀਨੇ ਹੀ ਬੜੀ ਕੋਸ਼ਿਸ਼ ਰਹਿੰਦੀ ਹੈ ਕਿ ਇੱਕ ਤੋਂ ਇੱਕ ਨਾਮ ਵਾਰ ਰਾਗੀ ਜਥੇ ਆਪ ਸੰਗਤਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚਣ। ਸੋ ਮਹਾਰਾਜ ਜੀ ਦੀ ਅਪਾਰ ਕਿਰਪਾ ਹੈ, 6 ਰਾਗੀ ਜਥੇ ਨੇ ਇਸ ਵਾਰ, ਜਿਨ੍ਹਾਂ ਵਿੱਚੋਂ 4 ਹਜ਼ੂਰੀ ਰਾਗੀ ਕੀਰਤਨੀਏ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਜੇ ਨਿਵਾਜੇ 4 ਜਥੇ ਸਾਡੇ ਕੋਲ ਇਹਨਾਂ 2 ਮਹੀਨਿਆਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹਨ। ਅਪਾਰ ਕਿਰਪਾ ਮਿਹਰਾਮਤ ਹੈ ਸੱਚੇ ਪਾਤਸ਼ਾਹ ਜੀਆਂ ਦੀ। ਸੋ ਆਪ ਜੀ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾ ਰਹੇ ਸਨ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਹੁਣ ਅਗਲੇ ਸਮੇਂ ਵਾਸਤੇ ਆਪ ਜੀ ਨੂੰ ਗੁਰਬਾਣੀ ਕੀਰਤਨ ਰਾਹੀਂ ਸ਼ਿਰਸ਼ਾਰ ਕਰਨਗੇ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਿਨ੍ਹਾਂ ਨੂੰ ਆਪ ਜੀ ਨੇ ਬੜਾ ਲੰਬਾ ਸਮਾਂ ਭਾਈ ਸਾਹਿਬ ਭਾਈ ਕਰਨੈਲ ਸਿੰਘ ਜੀ ਹੁਣਾਂ ਦੇ ਨਾਲ ਗੁਰਬਾਣੀ ਕੀਰਤਨ ਕਰਦਿਆਂ ਵੇਖਿਆ ਹੋਵੇਗਾ। ਬਹੁਤ ਸਾਰੀਆਂ ਕੈਲਗਿਰੀ ਦੀਆਂ ਸੰਗਤਾਂ ਉਹਨਾਂ ਨੂੰ ਬੜੀ ਬਿਹਤਰੀ ਦੇ ਨਾਲ ਜਾਣਦੀਆਂ ਨੇ। ਸੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਹੈ। ਬੜਾ ਰਸੀਲਾ ਕੰਠ ਗਰੀਬ ਨਿਵਾਜ ਜੀ ਨੇ ਉਹਨਾਂ ਨੂੰ ਬਖਸ਼ਿਸ਼ ਕਰਕੇ ਬਖਸ਼ਿਆ ਹੋਇਆ। ਸੋ ਆਓ ਉਹਨਾਂ ਪਾਸੋਂ ਅਗਲੇ ਸਮੇਂ ਵਾਸਤੇ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰੋਮ ਰੋਮ ਕਰਕੇ ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਾਹਿਬ ਭਾਈ ਜਗਦੀਪ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਬੜੇ ਹੀ ਰਸ ਪਿੰਨੇ ਕੀਰਤਨ ਦੇ ਨਾਲ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ। ਸੱਚੇ ਪਾਤਸ਼ਾਹ ਜੀ ਅਪਾਰ ਕਿਰਪਾ ਬਖਸ਼ਿਸ਼ ਮਿਹਰਾਮਤ ਕਰਨ, ਇਸੇ ਹੀ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਰਹਿੰਦੀ ਜ਼ਿੰਦਗੀ ਤੱਕ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਦੇ ਰਹਿਣ। ਸੱਚੇ ਪਾਤਸ਼ਾਹ ਜੀ ਆਪਣੇ ਦਰ ਘਰ ਦੀ ਸੇਵਾ ਬਖਸ਼ਿਸ਼ ਕਰਦੇ ਰਹਿਣ। ਸੋ ਆਓ ਅਗਲੇ ਸਮੇਂ ਵਾਸਤੇ ਬੇਨਤੀ ਕਰਾਂ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਜ਼ੂਰੀ ਰਬਾਬੀ ਕੀਰਤਨੀਏ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਜੋ ਪਿਛਲੇ 13-14 ਸਾਲ ਤੋਂ ਨਿਰੰਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਰਬਾਬ ਦੇ ਨਾਲ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਉਂਦੇ ਆ ਰਹੇ ਹਨ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂ, ਸਮਾਂ ਵੀ ਰਾਗ ਮਾਝ ਦਾ ਹੈ, ਰਾਗ ਮਾਝ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਸ਼ਬਦ, ਮੇਰਾ ਮਨ ਲੋਚੈ ਗੁਰਦਰਸਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤਿਰਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦੇਖੇ ਗੁਰਦਰਬਾਰੇ ਜੀਓ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜੀ ਨੂੰ ਆਪਣੇ ਪਾਵਨ ਮੁਬਾਰਕ ਹੱਥਾਂ ਦੇ ਨਾਲ ਚਿੱਠੀਆਂ ਲਿਖੀਆਂ, ਸੱਚੇ ਪਾਤਸ਼ਾਹ ਤੁਹਾਡੇ ਦਰਸ਼ਨਾਂ ਨੂੰ ਮਨ ਲੋਚਦਾ ਹੈ, ਅੱਖੀਆਂ ਤਰਸਦੀਆਂ ਨੇ ਸੱਚੇ ਪਾਤਸ਼ਾਹ, ਮੇਰੇ ਦਿਲ ਦੀ ਵੇਦਨ ਨੂੰ ਜਾਣੋ ਮਹਾਰਾਜ, ਆਪ ਜੀ ਦੇ ਦਰਸ਼ਨ ਪ੍ਰਾਪਤ ਹੋਣ। ਸੋ ਅੱਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਹੀਦੀ ਦਿਹਾੜਾ ਹੈ, ਆਪ ਸੰਗਤਾਂ ਬੜੀ ਸ਼ਰਧਾ ਭਾਵਨਾ ਸਤਿਕਾਰ ਦੇ ਨਾਲ ਇਹਨਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪਾਂ ਵਿੱਚ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚੇ। ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗਾਂ ਸਮੇਂ ਵੀ ਵੱਡੀ ਗਿਣਤੀ ਵਿੱਚ ਆਪ ਸੰਗਤਾਂ ਨੇ ਸ਼ਿਰਕਤ ਕੀਤੀ। ਹੁਣ ਉਮੀਦ ਤੋਂ ਵੀ ਵੱਧ ਆਪ ਸੰਗਤਾਂ ਨੇ ਇਸ ਕੀਰਤਨ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਹਨ। ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਵਾਰ ਸ਼ੁਕਰ ਹੈ। ਇਸੇ ਹੀ ਤਰ੍ਹਾਂ ਗਰੀਬ ਨਿਵਾਜ ਕਿਰਪਾ ਕਰਨ ਆਪ ਸੰਗਤਾਂ ਨੂੰ ਚਰਨਾ ਕਮਲਾਂ ਦਾ ਪਿਆਰ ਬਖਸ਼ਿਸ਼ ਕਰਕੇ ਨਿਵਾਜਦੇ ਰਹਿਣ। ਆਓ ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਬੇਨਤੀ ਕਰਾਂ, ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਰਬਾਬੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਆਪ ਸੰਗਤਾਂ ਨੂੰ ਰਹਿੰਦੇ ਸਮੇਂ ਵਾਸਤੇ ਗੁਰਬਾਣੀ ਕੀਰਤਨ ਸਰਵਣ ਕਰਵਾਉਣਗੇ, ਨਾਲ ਹੀ ਅਨੰਦ ਸਾਹਿਬ ਜੀ ਦੀਆਂ 6 ਪੌੜੀਆਂ ਦਾ ਕੀਰਤਨ ਕਰਕੇ ਫਿਰ ਅਰਦਾਸ ਅਤੇ ਹੁਕਮਨਾਮੇ ਹੋਣਗੇ। ਸਮੁੱਚੇ ਹੀ ਗੁਰੂ ਘਰ ਦੇ ਪ੍ਰਬੰਧ ਵੱਲੋਂ ਆਪ ਆਈਆਂ ਹੋਈਆਂ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਜੀ ਆਇਆਂ ਨੂੰ। ਇਸੇ ਹੀ ਤਰ੍ਹਾਂ ਆਪ ਜੀਆਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਨਿਭਾ ਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਜ਼ਰੂਰੀ ਬੇਨਤੀ ਹੈ ਆਪ ਸੰਗਤਾਂ ਦੇ ਚਰਨਾਂ ਵਿੱਚ ਆਉਣ ਵਾਲੀ 6 ਜੁਲਾਈ ਤੋਂ 16 ਅਗਸਤ ਤੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਸੰਪੂਰਨ ਸੰਥਿਆ ਦਾ ਪਾਠ ਬੋਧ ਸਮਾਗਮ ਉਲੀਕਿਆ ਗਿਆ ਹੈ। ਬਾਹਰ ਇਸ਼ਤਿਹਾਰ ਲੱਗੇ ਹੋਏ ਨੇ, ਉਹਨਾਂ ਤੋਂ ਆਪ ਜੀ ਕਿਊ ਆਰ ਕੋਡ ਨੂੰ ਸਕੈਨ ਕਰਕੇ ਰਜਿਸਟਰ ਕਰੋ। ਇਹਨਾਂ ਪਾਠ ਬੋਧ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸ਼ੁੱਧ ਬੋਧ ਪ੍ਰਾਪਤ ਕਰਕੇ ਸ਼ੁੱਧ ਉਚਾਰਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੁਠਾ ਖੁਰ ਤੁਮ ਪਹਿ ਅਰਦਾਸ, ਜੀਉ ਪਿੰਡਾ ਸਭ ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮਹਿ ਕੋਈ ਨਾ ਜਾਣੀ, ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ, ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੀ, ਨਾਨਕ ਦਾਸ ਸਦਾ ਗੁਰੂ। ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ, ਅਰਜਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰ ਰਾਏ ਸ੍ਰੀ ਹਰ ਕਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਈ, ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਧਾਈ, ਸਭ ਥਾਈ ਹੋਈ ਸਹਾਈ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਈ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ, ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ, ਤਨਾਹ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਹੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ, ਤਨਹਾਂ ਦੀ ਕਮਾਈ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ, ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ, ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ, ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ ਕਰੋ। ਹੇ ਨਿਮਾਣਿਆਂ ਦੇ ਮਾਨ, ਨੀਤਾਣਿਆਂ ਦੇ ਤਾਨ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਆਪ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਦੀਵਾਨ ਸਜੇ, ਸਜੇ ਹੋਏ ਦੀਵਾਨਾਂ ਦਰਸੋਦਾ ਰਹਿ ਰਾਸ ਹੈ ਬਾਣੀ ਦੇ ਪਾਠ ਗੁਰਮਤ ਵਿਚਾਰਾਂ ਢਾਡੀ ਵਾਰਾਂ ਕੀਰਤਨ ਦਰਬਾਰ ਅਤੇ ਛੇ ਪੌੜੀਆਂ ਆਨੰਦ ਸਾਹਿਬ ਬਾਣੀ ਦੇ ਕੀਰਤਨ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਦਾਸਰਿਆਂ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ ਦਾਰਾਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਅੰਮ੍ਰਿਤ ਗੁਰਬਾਣੀ ਦਾ ਭਾਵ ਸਮੂਹ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਪਰਿਵਾਰਾਂ ਵਿੱਚ ਪਰਸਪਰ ਪਿਆਰ ਇਤਫਾਕ ਦੀ ਦਾਤ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਣਾ ਸਰਬੱਤ ਦੇ ਕਾਰਜ ਰਾਸ ਕਰਨੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ਣੀ ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ ਹੁਕਮਨਾਮੇ ਦੀ ਦਾਤ ਬਖਸ਼ ਕੇ ਆਈ ਹੋਈ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ ਸੁੱਖ ਹੋਵੇ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾਹ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਵਾਹਿਗੁਰੂ ਨਾਮ ਜਿਹਾਜ਼ ਹੈ

ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਭ ਮੈਂ ਚਾਨਣ ਹੋਏ, ਗੁਰ ਸਾਕੀ ਜੋਤ ਪ੍ਰਗਟ ਹੋਏ, ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦ ਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹ ਨਾਨਕ ਸਾਰੰਕੋ, ਹੋਏ ਜਾ ਤੇਰੇ ਨਾਏ ਵਾਸਾ। ਰਗ ਗੌੜੀ ਪੂਰੀ ਮੁਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਈ ਮੰਡਲ ਮੰਡਾ ਹੈ। ਕਰ ਸਾਧੂ ਅੰਜੁ ਨੀਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ। ਰਹਾਉ ਸਾਖਤ ਹਰ ਸਾਧ ਨਾ ਜਾਣਿਆ, ਤਿਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਇੰਚੁ ਵੈ ਦੁਖ ਪਾਵ ਹੈ, ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਕੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਕਾਂਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ

ਆਏ ਰਾਗ ਗੌੜੀ ਪੂਰਵ ਮਹੱਲਾ ਪੰਜੇਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾੜ ਚਲੋ ਹਰ ਲਾਹਾ ਆਗੇ ਬਸਨੋ ਸੁਹੇਲਾ ਔਦ ਘਟੇ ਦਿਨ ਸੋ ਰਹਿਣਾ ਰੇ ਮਨ ਗੁਰਮਿਲ ਕਾ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਦਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨ ਹੈ ਬਸੇਰਾ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੀ ਜੀਓ ਪਿੰਡ ਸਭ।

0: ਬੋਲਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਅਮਰਦਾਸ ਰਾਮਦਾਸ ਸਿੰਘ ਹੋਈ ਸਹਾਇ ਅਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨੌਣੀ ਦਿਆ ਵੈ ਧਾਏ ਸਭ ਥਾਈ ਉਹਨਾਂ ਜੀ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਰਬੰਸ ਦਾਨੀ ਚਿੱਟੀਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਸਭ ਥਾਈ ਉਹਨਾਂ ਜੀ ਸਹਾਇ ਦਸਾਂ ਪਾਤਸ਼ਾਹ ਕੇ ਆਤਮ ਜੋਤ ਜਾਗਦੀ ਜੋਤ ਪਰਮੇਸ਼ੁਰ ਦਾ ਹਿਰਦਾ ਸਵਰੂਪ ਜਾਰਾ ਜੋਰ ਹਾਜਰਾ ਜੋ ਸਰਵ ਕਲਾ ਭਰਪੂਰ ਨਾਮ ਬਾਣੀ ਕੇ ਬੋਇਥ ਕਲਯੁਗ ਕੇ ਜਹਾਜ ਹਲਤ ਪਲਤ ਕੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦੀਦਾਰ ਵੱਲ ਧਿਆਨ ਕਰਕੇ ਬੋਲੋ ਜੀ ਹੀ ਨਿਮਾਣਿਆਂ ਦੇ ਮਾਨ ਨਿਤਾਨਿਆਂ ਦੇ ਤਾਣ ਨੀ ਓਟੀਆਂ ਦੀ ਓਰ ਨਿਆਸੀਆਂ ਕਾ ਆਸਰਾ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਆਪ ਜੀਆਂ ਦਾ ਕੋਟਾਨ ਕੋਟ ਸ਼ੁਕਰ ਹੈ ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਪਾਵਨ ਤਖਤੇ ਸੁਭਾਈਮਾਨ ਹੋ ਕੇ ਸਿੱਖ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕੀਤੇ ਇਸ ਵਕਤ ਆਪ ਜੀ ਦੇ ਪਾਵਨ ਸਰੂਪਾਂ ਦੀ ਸੇਵਾ ਸੋਲਾ ਸਾਹਿਬ ਦੇ ਜਾਪ ਹੋਏ ਬੇਅੰਤ ਬੇਅੰਤ ਭੁੱਲਾਂ ਹੋਈਆਂ ਕਿਰਪਾ ਕਰਕੇ ਬਖਸ਼ ਲੈਣਾ ਬਖਸ਼ ਲੈਣਾ ਚਾਰ ਪੈ ਦਿਨ ਆਪ ਜੀ ਦੇ ਪਾਣੀ ਅੰਦਰ ਬਤੀਤ ਹੋਇਆ ਹੈ ਚਾਰ ਪੈ ਰਹਿਣ ਆਈ ਹੈ ਸੁੱਖਾਂ ਦੀ ਬਤੀਤ ਕਰਨੀ ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰੇਮਾ ਭਗਤੀ ਅੰਤਰ ਆਤਮੇ ਸੋਝੀ ਬਖਸ਼ਿਸ਼ ਕਰਨੀ ਪਿਤਾ ਜੀ ਕਿਰਪਾ ਕਰੋ ਆਪ ਜੀ ਆਪਣੇ ਸੋਹਣੇ ਸੋਹਣੇ ਆਸਣਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਸੁੱਖ ਹੋਵੇ ਤੇਰਾ ਹੀ ਨਾਮ ਚੇਤਾ ਹੋਵੇ ਨਾਨਕ ਨਾਮ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਬੋਲੇ ਸੋ ਨਿਹਾਲ

ਤਿੰਨ ਹਰ ਪੂਜ ਹਰ ਪੂਜ ਜਿੱਥਾ ਜਾਏ ਬਹਿ ਮੇਰਾ।

ਨਾਨਕ ਚਾਓ ਏਹੋ, ਨਾਨਕ ਚਾਓ ਏਹੋ।

0: हर नाम पदार्थ नानक मांग, हर नाम पदार्थ नानक मांग, हर नाम पदार्थ नानक मांग, हर नाम पदार्थ नानक मांग।
1: ਕਰਕ ਜਾਵੇ ਨੇ ਹਲੋ ਜਾਵੇ ਚੰਦਨ ਸ਼ਿਵ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਭਾਵੇ
2: ਬੋਲੇ ਸੁਣ ਹਾਰਾ
3: ਤੂੰ ਗੁਰ ਦੇ ਬੈ ਜਾਉ ਚੋ ਪਾਵੇ ਬੋਲੇ ਸੋੜਿਆ
1: ਜਗਰਕ ਜਾਵੇ ਕਾਲੀ ਪੁੱਪ ਫੁੱਲਾ ਸਿੰਘ ਜੀ ਦੇ ਮਨ ਭਾਵੇ ਉਹ ਫਤਿਹ ਭਾਵੇ
4: ਜਗਰਕ ਜਾਵੇ ਨੇ ਆਵਾ ਜਾਵੇ ਤਤ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ
1: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਭਾਵੇ
4: ਬੋਲੇ ਸੋ ਨਿਹਾਲ
2: ਬਾਬਾ ਜੀ ਸਿੰਘ ਜੀ ਵੱਲੋਂ ਭਾਵੇ
0: ਪੰਥ ਕੀ ਰਾਜ ਕਰੇਗਾ, ਰਾਜ ਕਰੇਗਾ, ਝੂਲ ਤੇ ਨਿਸ਼ਾਨ ਹੈ, ਲਾਗ ਤੇ ਦੀਵਾਨ ਹੈ, ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ

ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਡੰਡੌਤ ਬੰਦਨ ਅਨਕ ਬਾਰ।

ਨਾਨਕ ਹਰ ਸੰਗ ਮੀਤ ਚੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾਂ। ਛੰਤ ਘਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਦਰਸ਼ਨ ਪਿਆਸੀ ਦਿਨ ਸੁਰਾਤ, ਚਿਤਵਾ ਵਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਅੱਜ ਦਾ ਇਹ ਪਾਵਨ ਸ਼੍ਰੀ ਮੁੱਖ ਵਾਕ ਪੰਚਮ ਗੁਰਦੇਵ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਦਰ ਜੈਤ ਸ੍ਰੀ ਰਾਗ ਵਿੱਚ ਸਤਿਗੁਰੂ ਪਾਤਸ਼ਾਹ ਦੇ ਪਾਵਨ ਅੰਗ 703 ਤੋਂ ਆਰੰਭ ਹੋ ਕੇ 704 ਉੱਪਰ ਸੰਪੂਰਨ ਹੁੰਦਾ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ।

जप आद सच जुगाद सच है पी सच नानक हुसी पी सच।

ਹੁਕਮ ਮਿਲੈ ਵਡਿਆਈ, ਹੁਕਮੀ ਉਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੈ ਜੇ ਬੁੱਝੈ, ਤਾਂ ਹੋਮੈ ਕਹਿ ਨਾ ਕੋਏ।

ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ। ਜਿਹੋ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾ ਜੇਤ ਸੁਭਾਵਾ, ਵਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰਠ ਉਪਾਈ, ਵੇਖਾ ਵਿਣ ਕਰਮਾ ਕੀ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇਕ ਗੁਰ ਕੀ ਸਿੱਖ ਸੁਣੀ, ਗੁਰਾ ਇਕ ਦੇਹ ਬੁਝਾਈ, ਸਭਨਾ ਜੀਆ ਕਾ ਇਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਏ। ਚੰਗਾ ਨਾਉਂ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ।

ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਐ ਸਿੱਧ ਪੀਰ ਸੁਰਨਾਥ ਸੁਣਿਐ ਧਰਤ ਧਵਲ ਆਕਾਸ਼ ਸੁਣਿਐ ਦੀਪ ਲੋ ਪਾਤਾਲ ਸੁਣਿਐ ਪੋਹਿ ਨ ਸਕੈ ਕਾਲ ਨਾਨਕ ਭਗਤਾ ਸਦ

ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹ ਦਰਗਹਿਮਾਨ ਪੰਚੇ ਸੋਹ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ।

ਲੱਖ ਦਰਿਆਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਓ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋਵ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਉ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਹ ਧੋਏ

ਜਾਣੀ ਹੈ। ਸਮੁੰਦ ਸ਼ਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰਹਿ ਅੰਤ ਨ ਸਿਫਤੀ।

ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋਧ ਅਪਾਰ ਕੇਤਿਆ ਗਣਤ ਨਹੀਂ ਵਿਚਾਰ ਕੇਤੇ ਖੱਪ ਟੁੱਟੈ ਬੇਕਾਰ ਕੇਤੇ ਲੈ ਮੁਕਰ ਪਾਹੇ ਕੇਤੇ ਮੂਰਖ ਖਾਹੀ ਖਾਹੇ ਕੇਤਿਆਂ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜੇਤੀਆ ਮੁਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਭੇ ਕੇਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ।

ਅਮੁੱਲ ਆਵਹਿ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੈ ਵੇਦ ਪਾਠ ਪੁਰਾਣ, ਆਖੈ ਪੜ੍ਹੇ ਕਰਹਿ ਵਖਿਆਣ, ਆਖੈ ਬਰਮੇ ਆਖੈ ਇੰਦ, ਆਖੈ ਗੋਪੀ ਤੈ ਗੋਵਿੰਦ, ਆਖੈ ਈਸ਼ਰ ਆਖੈ ਸਿੱਧ, ਆਖੈ ਕੀਤੇ ਕੀਤੇ ਬੁੱਧ, ਆਖੈ ਦਾਨਵ ਆਖੈ ਦੇਵ, ਆਖੈ ਸੁਰ ਨਰ ਮੁਨ ਜਨ ਸੇਵ, ਕੀਤੇ ਆਖੈ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ, ਜੇਵੜ ਭਾਵੈ ਤੇਵੜ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾ ਰਾਗਾ ਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਵਣ ਹਾਰੇ,

ਲਿਖ ਲਿਖ ਧਰਮ ਵਿਚਾਰੇ, ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵੈ ਇੰਦ ਇੰਦਾਸਣ ਬੈਠੇ ਦੇਵਤਿਆਂ ਦਰਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੜਸਠ ਤੀਰਥ।

ਸਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂ।

ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ

ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਨ ਪੰਚ ਪ੍ਰਵਾਨ।

ਦੂਰ ਤਥੈ ਸੀਤੋ ਸੀਤਾ ਮਹਿਮਾ ਮਾਹੇ ਤਾਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹਿ ਨਾ ਠਾਗੇ ਜਾਹੇ ਜਿਨਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ

ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ।

ਸੰਸਾਰ ਸਰਬ ਪਾਲਕ ਸਰਬ ਕਾਲਕ ਸਰਬ ਕੋਪਨ ਕਾਲ ਜਤਰ ਤਤਰ ਵਿਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਖਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਜੋ ਨਾਦ ਸੇਖ ਦੇਸ ਔਰ ਨਾ ਭੇਸ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਹ ਜਾਹੇ ਸਰਬਮਾਨ ਸਰਬਤਨ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਖੇਲ ਖੇਲਨ ਅੰਤ

ਕਾਲਾਨ ਕਾਲ ਅਨਭੂਤ ਅੰਗ ਆਭਾ ਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪ੍ਰਣਾਮ ਨਿਰਭੈ ਨਿਕਾਮ ਅਤ ਦੁਤ ਪ੍ਰਚੰਡ ਮਿਤ ਗਤ ਅਖੰਡ ਅਲਿਸਿਆ ਕਰਮ ਅਦ੍ਰਿਸਿਆ ਧਰਮ ਸਰਵਾ ਪ੍ਰਣਾਢਿਆ ਅੰਡ ਅੰਡ ਵਾਢਿਆ ਚਾਚਰੀ ਛੰਦ ਤੁਆ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦ ਚਤਰ ਚਕਰ ਕਰਤਾ ਚਤਰ ਚਕਰ ਹਰਤਾ ਚਤਰ ਚਕਰ ਦਾਨੇ ਚਤਰ ਚਕਰ ਜਾਨੇ ਚਤਰ ਚਕਰ ਵਰਤੀ ਚਤਰ ਚਕਰ ਭਰਤੀ ਚਤਰ ਚਕਰ ਪਾਲੇ ਚਤਰ ਚਕਰ ਕਾਲੇ ਚਤਰ ਚਕਰ ਪਾਸੇ ਚਤਰ ਚਕਰ ਵਾਸੇ ਚਤਰ ਚਕਰ ਮਾਨਿਆ ਚਤਰ ਚਕਰ ਦਾਨਿਆ ਚਾਚਰੀ ਛੰਦ ਨਾ ਸਤਰੈ ਨਾ ਮਿੱਤਰੈ ਨਾ ਭਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਨਾ ਜਾਏ ਨਾ ਚਿੱਤਰੈ ਨਾ ਮਿੱਤਰੈ ਪਰੇ ਹੈ ਪਵਿੱਤਰੈ ਪ੍ਰਥੀਸੈ ਅਦੀਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤੁਆ ਪ੍ਰਸਾਦ ਕਥ ਤੇ ਕਿਆ ਸ਼ਿਜ ਦੇਸੈ ਕਿਆ ਪਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਪਿਜ ਲੋਕੈ ਕਿਆ ਦਿਤ ਸੋਕੈ ਕਿ ਵਧੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿਆ ਸੋਕ ਵਰਨੈ ਕਿ ਸਰਬਾ ਭਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤਰੰ ਛਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਅਨੁਭਵ ਅਨੁਪੈ ਕਿਆਦ ਅਦੇਵ ਹੈ ਕਿਆਪ ਅਭੇਵ ਹੈ ਕਿ ਚਿਤਰੰਗ ਵਿਹੀਨੈ ਕਿ ਏਕੈ ਅਧੀਨੈ ਕਿ ਰੋਜ਼ੀ ਰਜ਼ਾਕੈ ਰਹੀ ਮੈਂ ਰਿਹਾਕੈ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨਿਆ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣੈ ਕਿ ਸਰਵਤਰ ਭਾਉਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੋ ਕਿ ਸਰਵਤਰ ਭਾਹੋ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੋਖੈ ਕਿ ਸਰਵਤਰ ਪੋਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰ ਕਲੀਮੈ ਕਿ ਪਰਮੰ ਫਹੀਮੈ ਕਿ ਅਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨੁਲ ਵਜ਼ੂ ਹੈ ਤਮਾਮ ਉਲ ਰਜ਼ੂ ਹੈ ਹਮੇਸ਼ੁਲ ਸਲਾਮੈ ਸਲੀਖਤ ਮੁਦਾਮੈ ਗਨੀਮ ਉਲ ਸ਼ਿਕਸਤ ਹੈ ਗਰੀਬ ਉਲ ਪ੍ਰਸਤ ਹੈ ਬਿਲੰਦੁਲ ਮਕਾਨੈ ਜ਼ਮੀਨ ਉਲ ਜ਼ਮਾਨੈ ਤਮੀਜ਼ ਉਲ ਤਮਾਮੈ ਰਜ਼ੂ ਉਲ ਨਿਧਾਨੈ ਹਰੀਫ ਉਲ ਅਜੀਮੈ ਰਜ਼ਾਇਕ ਯਕੀਨੈ ਅਨੇਕ ਉਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮ ਉਲ ਖਿਰਾਜ਼ ਹੈ ਨਿਰੁਕਤ ਸਰੂਪ ਹੈ ਤ੍ਰਮੁਕਤ ਵਿਭੂਤ ਹੈ ਪ੍ਰਭੁਕਤ ਪ੍ਰਭਾ ਹੈ ਸੁਯੁਕਤ ਸੁਧਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਸਲਾਮ ਹੈ ਸਦੈਵ ਅਲ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਮ ਆਦਿ ਰੂਪੇ ਅਨਾਦ ਸਰੂਪੈ ਅਨੰਗੀ ਅਨਾਮੇ ਤ੍ਰਭੰਗੀ ਤ੍ਰਕਾਮੇ ਤ੍ਰਵਰਗੰ ਤ੍ਰਵਾਧੇ ਅਗੰਜੇ ਅਗਾਧੇ ਸੁਭੰਗ ਸਰਬਭਾਗੇ ਸੁਸਰਬਾ ਅਨੁਰਾਗੈ ਤ੍ਰਿਭੁਗਤ ਸਰੂਪ ਹੈ ਸ਼ਜ ਹੈ ਸ਼ੂਤ ਹੈ ਕਿ ਨਰਕੰ ਪ੍ਰਣਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨਿਰੁਕਤ ਪ੍ਰਭਾ ਹੈ ਸਦੈਵੰ ਸਦਾ ਹੈ ਵਿਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ

ਸ਼ਕਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪੌਨ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹਾਏ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ ਸ੍ਰੀਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖੈ ਵੇਦ ਪੁਰਾਨ ਕਤੇਵ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖੈ ਪੌਣ ਅਹਾਰ ਜਤੀ ਜਤ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨਾ ਲੇਖੈ ਸੁਧ ਸਿਪਾਹ ਦੁਰੰਤ ਦੁਬਾਹ ਸੋ ਸਾਜ ਸੁਨਾਹ ਦੁਰਜਾਨ ਦਲੈਂਗੇ

ਮਲੈਂਗੇ ਸ੍ਰੀਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚੱਲੇਂਗੇ ਵੀਰਾ ਪਾਰ ਵੱਡੇ ਬਰਿਆਰ ਅਵਚਾਰੈ ਸਾਰ ਕੀ ਧਾਰ ਪਛਈਆ ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ।

ਨੈਂਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਥਪੈਂਗੇ। ਪੁਨ ਪ੍ਰਤਾਪਨ ਬਾੜ ਜੈਤ ਧੁਨ ਪਾਪਨ ਕੇ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪੈਂਗੇ। ਮਾਨਵ ਇੰਦਰ ਗਜਿੰਦਰ ਨਰਾਦ ਪਜੌਨ ਤ੍ਰਿਲੋਕ ਕੋ ਰਾਜ ਕਰੈਂਗੇ। ਕੋਟ ਇਸ਼ਨਾਨ ਗਜਾਦਿਕ ਦਾਨ ਅਨੇਕ ਸੁਅੰਬਰ ਸਾਜ ਬਰੈਂਗੇ। ਬ੍ਰਹਮ ਮਹੇਸ਼ਰ ਵਿਸ਼ਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੈਂਗੇ। ਜੇ ਨਰ ਸ੍ਰੀ ਪਤ ਕੇ ਪ੍ਰਸ ਹੈ ਪਗ ਤੇ ਨਰ ਫੇਰ ਨਾ ਦੇਹ ਧਰੈਂਗੇ।

ਕਾਲਾ, ਦੁਸ਼ਟ ਅਰਿਸ਼ਟ ਰਹਿ ਤਦ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹੇ ਨੇ ਹਰ ਹੋ, ਤਾਂ ਕਿ ਤਾਪ ਤਨਕ ਮੈਂ ਹਰ ਹੋ। ਰਿੱਧ ਸਿੱਧ ਕਰਮੋਂ ਸਭ ਹੋਈ, ਦੁਸ਼ਟ ਸ਼ਾਹ ਛੋ ਸਕੈ ਨਾ।

ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਧਾਰੀਆ, ਪੰਚ ਦੂਤ ਤੁਦ ਵਸ ਕੀਤੇ ਕਾਲ, ਕੰਟਕ ਮਾਰਿਆ ਧੁਰ ਕਰਮ ਪਾਇਆ, ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ, ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਜੋ, ਕਿਆ ਕਰੇ ਵੇਚਾਰੀਆ, ਤੁਦ

ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤ ਆਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹੈ ਨਾਨਕ ਮਨ ਪਿਆਰੇ, ਤੂੰ ਸਦਾ ਸੱਚ ਸੰਭਾਲੇ, ਆਗਮ ਅਗੋਚਰ।

ਸਾਹਿਬ ਜਿਉ ਭਾਵੈ ਤਿਵੈ ਚਲਾਵਹਿ। ਇਹੋ ਸੁਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੁਹਿਲਾ। ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ, ਜਿਨ ਧੁਰੋਂ ਲਿਖਿਆ ਆਇਆ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਇਆ। ਕਹਿ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿਤ, ਸਿਉ ਪਵਿੱਤ ਸੰਗਤ ਸਵਾਈਆ। ਕਹਿਦੇ ਪਵਿੱਤ ਸੁਣਦੇ ਪਵਿੱਤ, ਸੇ ਪਵਿੱਤ ਜਿਨੀ ਮਨ ਵਸਾਇਆ। ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜੈ, ਸਹਿਸਾ ਨਾ ਜਾਏ ਨਹਿ ਜਾਏ ਸਹਿਸਾ ਕਿਤੈ, ਸੰਜਮ ਰਹੇ ਕਰਮ ਕਮਾਏ। ਸਹਿਸੈ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਇਹ ਸਹਿਸਾ ਵਜਾਏ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ। ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜੋ ਬੇਤਾਲਿਆ। ਕਹਿ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਓ ਨਿਰਮਲ ਬਾਹਰੋ ਨਿਰਮਲ, ਬਾਹਰੋ ਤਾਂ ਨਿਰਮਲ ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੈ, ਹੋਵੈ ਤਾਂ ਸਨਮੁਖ ਸਿੱਖ ਕੋਈ, ਜਿਉਂ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਧਿਆਏ, ਅੰਤਰ ਆਤਮੈ ਸੰਭਾਲੇ ਆਪ ਛੱਡ। ਸਦਾ ਰਹਿ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ। ਕਹਿ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੈ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ। ਜਿਨ ਕੋ ਨਦਰ ਕਰਮ

ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿਤ ਕਰੈ ਰਸਨ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ, ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ, ਸ਼ਿਵ ਸ਼ਕਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੈ ਏਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤੱਤ।

ਤਤ ਪਾਏ, ਜਿਸ ਨੂੰ ਅੰਧਨ ਹਰਲ ਵਿਲਾਗੈ, ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਵਡਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਐ, ਕਹਿ ਨਾਨਕੇ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ। ਜਾਤ ਸਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ, ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ। ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਵਿੱਟੋਂ, ਰਹੇ ਲੋਕ ਵਿਰਲਾਏ। ਐਸਾ ਸਤਿਗੁਰ ਜੇ ਮਿਲੇ ਤਿਸ

ਹਰ ਸਹਿ ਮਨਿਆਈ, ਹਰੇ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ, ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ ਤੇ ਰਾਸ ਜਾਣੀ, ਹਰ ਹਰ ਨਿਤ ਜਪਿਓ ਜੀਉ, ਲਾਹਾ ਖੱਟਿਓ ਦਿਹਾੜੀ, ਇਹੋ ਧਨ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ, ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ। ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ, ਹੋਰਤ ਕਿਤੈ ਜਿਚਰ ਹਰ ਰਸ ਪੱਲੇ ਨਾ ਪਾਏ, ਹਰ ਰਸ ਪਾਏ ਪੱਲੇ ਪੀਏ, ਹਰ ਰਸ ਬਹੁੜ ਨਾ ਤ੍ਰਿਸ਼ਨਾ ਲਾਗੇ ਆਏ, ਇਹੋ ਹਰ ਰਸ ਕਰਮੀ ਪਾਈਏ, ਸਤਿਗੁਰ ਮਿਲਿਆ ਜਿਸੇ ਆਏ, ਕਹਿ ਨਾਨਕ ਹੋਰ ਅਨ ਰਸ ਸਾਬੀ ਸਰੇ, ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਹਰ ਤੁਮੈ ਜੋਤ ਰੱਖੀ, ਤਾਤੂ ਜਗ ਮੈਂ ਆਇਆ ਹਰ ਆਪੇ ਮਾਤਾ, ਹਰ ਜੋਤ ਰੱਖੀ ਤੁਧ ਵਿੱਚ ਤਾਤੂ ਜਗ ਮੈਂ ਆਇਆ, ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗਤ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਤੂ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪੇ, ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਪਿਰ ਜਾਪੇ, ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਿਆ ਇਸ ਜਗ ਮੈਂ ਆਏ, ਕਹਿ ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ, ਕਹਿ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿਤ ਲਾਇਆ, ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਵੈਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ, ਕਹਿ ਨਾਨਕ ਇਹ ਨਿਤਰੰਦ ਸੇ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਸਮਾਣੀ, ਸੱਚ ਅਲਖ ਵਡਾਣੀ ਤਾਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੇ ਨੂੰ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੇ, ਬਾਜਾ ਪਾਉਣ ਵਜਾਇਆ ਵਜਾਇਆ ਬਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ,

ਰਹਿ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਵਜਾਇਆ। ਇਹੋ ਸਾਚਾ ਸੁਹਿਲਾ ਸਾਚਾ ਘਰ ਗਾਵੋ, ਗਾਵੋ ਤਾਂ ਸੁਹਿਲਾ ਘਰ ਸਾਚੇ। ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੈ, ਜਾਤ ਉਦ ਭਾਵ ਹੈ ਗੁਰਮੁਖ ਜਿਨ੍ਹਾਂ ਬੁਝਾਵੇ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੁਹਿਲਾ ਸੱਚੇ ਘਰ ਗਾਵੇ। ਆਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ। ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ

ਸ੍ਰੀ ਵਾਹਿਗੁਰੂ ਸਾਹਿਬ ਜੀ ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ

सो रात चितवो अनदिन नीत, खोल कपट गुर मेलिया नानक हर संग मीत। छंत

와 유르 와 유르 와 유르 와 유르 와 유르 와 유르

は、うん、

0: ਓਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਧੁਦਿਆ ਕੇਲਾ ਕਰੋੜ ਸੱਚੇ ਸਭ ਤਾਣ ਸੱਚੇ ਸਭ ਜੋਰ ਸੱਚੀ ਤੇਰੀ ਸਿਵ ਸੱਚੀ ਸਲਾਹ ਸੱਚੀ ਤੇਰੀ ਕੁਦਰ ਸੱਚੇ ਪਾਤਸ਼ਾਹ ਨਾਨਕ ਸਾਹਿਬ ਤੇ ਹੈ ਨ ਸੱਚ ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
1: ਵੱਡੀ ਵਡਿਆ ਜਾ ਵੱਡਾ ਨਾਉ ਵੱਡੀ ਵਡਿਆ ਜਾ ਸੱਚ ਨਿਆਉ ਵੱਡੀ ਵਡਿਆ ਜਾ ਨਿਤ ਸਾਉ ਵੱਡੀ ਵਡਿਆ ਜਾਣੇ ਅਲਾਓ

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਹੋਵੇ ਤਰੰਭਾਲਿਆ ਉੱਥੇ ਸੱਚੇ ਹੀ ਸੱਚ ਨਿਬੜੈ ਤੁਣ ਆਖਰ ਦੇ ਜਮਾਲਿਆ ਥਾਂ ਨੂੰ ਪਾਣ ਕੁੜਿਆ ਮੋਹ ਕਾਲੇ ਦੋਜ਼ਖ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੀ ਠੱਗਣ ਵਾਲਿਆ।

ਉਸਮਾਦ ਰੂਪ ਸਮਾਦ ਰੰਗ ਉਸਮਾਦ ਨੰਗੇ ਫਿਰ ਦੰਤ ਵਿਸਮਾਦ ਪੌਣ ਉਸਮਾਦ ਪਾਣੀ ਵਿਸਮਾਦ ਅਗਨੀ।

ਵਧੀਆ ਪੀਣੇ ਭੋਗ ਭੋਗ ਕਹੇ ਹੋਏ ਪਸਮਰ ਪੌਸ ਲਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਥ ਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਵਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਹੁਣ ਸੁਣੀਏ ਕਾਰੂ ਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ।

ਨਦਰੀ ਸਤਿਗੁਰ ਪਾਇਆ ਇਹੋ ਜੀਓ ਬਹੁਤੇ ਜਨਮ ਪ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੀ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਨਾਨਕ ਭਾਉਂਦਿਆਂ ਗਣਤ ਨਯੰਤ ਬੰਧਨ ਬੰਦ ਵਾਏ ਸੋਏ ਪਏ ਕਿਰਤ ਮੱਤੇ ਸਭ ਕੋਏ ਨੱਚ ਨੱਚ ਹੱਸੇ ਚੱਲੇ ਸੇ।

0: ਰਹਿਆ ਤੂੰ ਸੱਚਾ ਸਾਹਿਬ ਸਿਵ ਸਵਾਲੇ ਉਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਮਹਲਾ ਦੂਜਾ
1: ਯੋਗ ਸ਼ਬਦਨ ਗਿਆ ਸ਼ਬਦਨ ਬੇ ਸ਼ਬਦਨ ਬ੍ਰਾਹਮਣ ਹੈ ਖਤਰੀ ਸ਼ਬਦ ਸੂਰ ਸ਼ਬਦ ਸੂਦਰ ਸ਼ਬਦ ਪ੍ਰਾਕਿਰਤਾ ਹੈ ਸਰਵ ਸ਼ਬਦ ਇੱਕ ਸ਼ਬਦ

ਜਿਤ ਮਿਲਿਆ ਖਸਮ ਸਮਾ ਲਿਆ ਜਿਨ ਕਰ ਉਪਦੇਸ਼ ਗਿਆਨ ਅੰਜੰਦੀ ਆ ਇਨੀ ਨਿਤਨੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਹੈ ਬੋਇਥਾ ਵੇਲੇ।

ਸਾਹਿਬ ਹੋਏ ਦਾ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਮਨਾਏ ਸੀ ਹੁਕਮ ਨੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਏ ਸੋ ਕਰੇ ਮਨੁੱਖ

ਕਰਮਾ ਸਤਿ ਸਮਤ ਬਖਸ਼ਿਸ਼ ਕਰਨ ਸਤਿਗੁਰ ਦੀ ਕਿਰਪਾ ਕਰਨ ਰਹਿਮਤ ਕਰਨ ਆਈ ਹੋਈ ਸਮੂਹ ਸਾਧਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨ, ਤਿਲ ਫੁੱਲ ਭੇਟਾਂ ਮਨਜ਼ੂਰ ਕਰਨ, ਸਤਿਗੁਰ ਦੀ ਸਰਬੱਤ ਦੇ ਕਾਜ ਰਾਸ ਕਰਨ। ਆਓ ਹੁਣ ਅਗਲੇ ਪ੍ਰੋਗਰਾਮ ਵਾਸਤੇ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪ੍ਰਗਟ ਸਿੰਘ ਜੀ ਮੋਗੇ ਵਾਲੇ ਆਪ ਜੀ ਨੂੰ ਗੁਰਮਤਿ ਵਿਚਾਰਾਂ ਸਰਵਣ ਕਰਾਉਣਗੇ। ਆਓ ਉਹਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਫਤਿਹ ਬੁਲਾਈਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਤੁਮਰੇ ਗੁਣ ਕਿਆ ਕਹਾਂ ਮੇਰੇ ਸਤਿਗੁਰਾ ਜਬ ਗੁਰ ਬੋਲੇ ਹੈ ਤਬ ਬਿਸਮ ਹੋਇ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਹਮ ਸਤਿਗੁਰ ਲੀਏ ਛਡਾਏ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ

ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁੱਕੇ ਸਭ ਸੋਗ ਸੰਤਾਪੇ

ਸਲੋਕ ਗਣ ਕਾਲੇ ਸਭ ਦਿਵਸ ਸਾਸ ਨਹਿ ਬੜਨ ਘਟਣ ਤਿਲ ਸਾਰ ਜੀਵਨ ਲੋ ਰਹਿ ਭਰਮ ਮੋਹ ਨਾਨਕ ਤਿਉ ਗਵਾਰ ਗਣ ਕਾਲੇ ਸਭ ਦਿਵਸ ਸਾਸ ਨਹਿ ਬੜਨ ਘਟਣ ਤਿਲ ਸਾਰ ਜੀਵਨ ਲੋ ਰਹਿ ਭਰਮ ਮੋਹ ਨਾਨਕ ਤਿਉ ਗਵਾਰ ਪੌੜੀ ਅੰਗ ਅੰਗ ਰਾਸੈ ਕਾਲ ਤੇਹ ਜੋ ਸਾਖਤ ਪ੍ਰਭ ਕੀਨ ਅਨਕ ਜੋਨ ਜਨਮਹਿ ਮਰਹਿ ਆਤਮ ਰਾਮ ਨ ਚੀਨ ਗਿਆਨ ਧਿਆਨ ਤਾਂ ਹੂੰ ਕੋ ਆਏ ਕਰ ਕਿਰਪਾ ਜਿਹ ਆਪ ਦਿਵਾਏ ਗਣਤੀ ਗਣੀ ਨ ਕੋ ਛੁਟੈ

ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਭਏ ਨਾਨਕ ਨਹਿ ਛਪਿਆ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਨਾਲ ਸੱਤ ਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਜਿੱਥੇ ਤਨ ਕਰਕੇ ਬੈਠੇ ਹਾਂ, ਕਿਤੇ ਮਨ ਕਰਕੇ ਵੀ ਹਾਜ਼ਰੀ ਲੱਗ ਜਾਏ, ਕੰਨਾਂ ਨਾਲ ਸੁਣੇ ਹੋਏ ਬੋਲ ਕਿਤੇ ਸਾਡੇ ਮਨ ਤੱਕ ਪਹੁੰਚ ਜਾਣ, ਬੜੇ ਪਿਆਰ ਨਾਲ ਗੁਰੂ ਸਵਾਰਿਆਂ ਪਾਸੋਂ ਰੱਬੀ ਬਾਣੀ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ। ਸਮਾਂ ਹੈ ਲੜੀਵਾਰ ਗੁਰਸ਼ਬਦ ਵਿਚਾਰ ਦਾ, ਵਿੱਚ ਵਰਤ ਕੇ ਪਾਤਸ਼ਾਹ ਜੀ ਜਿਸ ਤਰ੍ਹਾਂ ਨਾਲ ਸੇਵਾ ਲੈਣਗੇ, ਆਪ ਸੰਗਤਾਂ ਦੀ ਅਸੀਸ ਨਾਲ ਵਿਚਾਰਾਂ ਦੀ ਸਾਂਝ ਹੋਏਗੀ। ਵਿਚਾਰ ਆਰੰਭਣ ਤੋਂ ਪਹਿਲਾਂ ਮਨ ਦੀ ਇਕਾਗਰਤਾ ਲਈ ਇੱਕ ਵਾਰ ਸਮੂਹ ਸੰਗਤ ਪ੍ਰੇਮ ਨਾਲ ਹਾਜ਼ਰੀ ਲਵਾਇਓ ਤੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸਲੋਕ ਗਣ ਘਾਲੇ ਸਭ ਦਿਵਸ ਸਾਸ, ਨਹਿ ਵਡਣ ਘਟਣ ਤਿਲ ਸਾਰ। ਪਰਮਾਤਮਾ ਨੇ ਜਦੋਂ ਇਹ ਦੋਨੀ ਸੁਹਾਵੇ ਬਾਗ ਵਿੱਚ ਭੇਜਿਆ, ਸਾਨੂੰ ਸਵਾਸ ਦਿਨ ਗਿਣ ਕੇ ਦਿੱਤੇ ਨੇ। ਉਹਨਾਂ ਦੇ ਵਿੱਚ ਵਾਧਾ ਘਾਟਾ ਪਾਤਸ਼ਾਹ ਜੀ ਕਹਿੰਦੇ ਨਹੀਂ ਹੋ ਸਕਦਾ, ਪਰ ਮਨੁੱਖ ਆਪਣੀ ਅਕਲ ਨਾਲ ਕਹਿੰਦੇ ਉਸ ਤੋਂ ਅੱਗੇ ਜਾਣ ਦਾ ਯਤਨ ਕਰਦਾ ਹੈ, ਕਈ ਤਰ੍ਹਾਂ ਦੇ ਪ੍ਰਬੰਧ ਕਰਦਾ ਮੌਤ ਨਾ ਜਾਏ। ਜੀਵਨ ਲੋਰੈ ਭਰਮ ਮੋਹ, ਨਾਨਕ ਤਿਉ ਗਵਾਰ। ਉਹ ਗਵਾਰ ਤੇ ਮੂਰਖ ਹੈ ਜਿਹੜਾ ਯਤਨ ਕਰਦਾ ਵੀ ਮਿਲੀ ਹੋਈ ਨੀਅਤ ਰਾਸ ਪੂੰਜੀ ਨੂੰ ਮੈਂ ਵਧਾ ਲਵਾਂਗਾ, ਐਸਾ ਹੁੰਦਾ ਨਹੀਂ। ਕੱਲ ਵੀ ਆਪਾਂ ਵਿਚਾਰ ਕੀਤੀ ਸੀ ਵੀ ਪਰਮਾਤਮਾ ਦਾ ਵਿਧੀ ਵਿਧਾਨ ਹੈ, ਜਦੋਂ ਇਸ ਦੁਨੀਆਂ 'ਤੇ ਭੇਜਿਆ ਪਹਿਲਾਂ ਸਾਡੇ ਜਾਣ ਵਾਲਾ ਦਿਨ ਪਹਿਲਾਂ ਨੀਅਤ ਕੀਤਾ ਗਿਆ ਅਤੇ ਬਕਾਇਦਾ ਲਿਖਤ ਕਰਕੇ ਭੇਜਿਆ। ਜਵਾਨੀ ਕਲਾਮੀ ਵਾਲੀ ਗੱਲ ਤੋਂ ਬੰਦਾ ਮੁੱਕਰ ਵੀ ਜਾਂਦਾ ਕਈ ਵਾਰੀ। ਪਾਤਸ਼ਾਹ ਜੀ ਕਹਿੰਦੇ ਮਰਨ ਲਿਖਾਏ ਮੰਡਲ ਮਹਿ ਆਏ, ਪਹਿਲਾਂ ਲਿਖਤ ਕੀਤੀ ਗਈ ਆ। ਤੂੰ ਜਵਾਨੀ ਕਲਾਮੀ ਵਾਲੀ ਗੱਲ 'ਤੇ ਕਈ ਵਾਰੀ ਮੁੱਕਰ ਵੀ ਜਾਂਦਾ। ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੋਹ ਦਿਖਾਲੇ ਆਏ। ਕਹਿੰਦੇ ਮਿਲਿਆ ਹੋਇਆ ਸਮਾਂ ਜਿਹੜਾ ਹੈ ਉਹ ਸਮਾਪਤ ਹੋ ਜਾਏਗਾ। ਮਨੁੱਖ ਆਪਣੀ ਅਕਲ ਨੂੰ ਵਰਤ ਕੇ ਸੋਚਦਾ ਯਤਨ ਕਰਦਾ ਕਿਤੇ ਮੌਤ ਨਾ ਆ ਜਾਏ। ਅਨੇਕਾਂ ਨੂੰ ਇਹ ਭੁਲੇਖਾ ਲੱਗਦਾ ਰਿਹਾ ਇਸ ਦੁਨੀਆਂ 'ਤੇ ਆਣ ਕੇ, ਜਿਨ੍ਹਾਂ ਨੇ ਯਤਨ ਕੀਤਾ ਮੌਤ ਨਾ ਜਾਏ। ਅਫਲਾਤੂਨ ਦੀ ਕਹਾਣੀ ਤੁਸੀਂ ਸੁਣੀ ਹੋਈ ਆ, ਉਹਨੇ ਵੀ ਆਪਣੇ ਵਰਗੀਆਂ ਕਈ ਤਸਵੀਰਾਂ ਹੋਰ ਤਿਆਰ ਕੀਤੀਆਂ, ਬੁੱਤ ਤਿਆਰ ਕੀਤੇ,
ਪਰ ਗੱਲ ਬਣੀ ਨਾ ਜਦੋਂ ਸਮਾਂ ਆ ਗਿਆ ਜਾਣਾ ਪਿਆ। ਪ੍ਰਹਿਲਾਦ ਨਿੱਕੀ ਉਮਰਾਂ ਖੇਡਣ ਵਾਸਤੇ ਗੁਆਂਢ ਕਿਸੇ ਦੇ ਘਰ ਜਾਂਦੇ ਬੱਚਿਆਂ ਦੇ ਨਾਲ, ਘੁਮਿਆਰਾਂ ਦਾ ਘਰ ਆ ਅਤੇ ਉੱਥੇ ਬਿੱਲੀ ਸੂਈ ਹੋਈ ਆ, ਉਹਨੇ ਬਲੂੰਗੜੇ ਦਿੱਤੇ ਆ, ਬੜੇ ਸੋਹਣੇ ਲੱਗਦੇ ਬੱਚੇ ਉਹਨਾਂ ਨੇ ਖੇਡਦੇ ਆ। ਸਾਥੀਆਂ ਨੇ ਦੇ ਨਾਲ ਪ੍ਰਹਿਲਾਦ ਅੱਜ ਖੇਡਣ ਵਾਸਤੇ ਗਿਆ ਅਤੇ ਜਾ ਕੇ ਪੁੱਛਦਾ ਘੁਮਿਆਰੀ ਨੂੰ, ਮਾਂ ਬਲੂੰਗੜਿਆਂ ਨਾਲ ਖੇਡਣਾ ਸੀ ਕਿੱਥੇ? ਉਹਨੇ ਮੱਥੇ 'ਤੇ ਹੱਥ ਮਾਰਿਆ, ਕਹਿੰਦੀ ਵੀ ਰਾਤ ਅਸੀਂ ਹਨੇਰੇ ਵਿੱਚ ਆ ਵੀ ਪਾਈ, ਕਿਸੇ ਘੜੇ ਵਿੱਚ ਕਿਸੇ ਤੌੜੇ ਵਿੱਚ ਹੋ ਸਕਦਾ ਹੋਣਗੇ, ਆ ਵੀ ਦਿੱਤੀ ਹੈ ਚੈਣਾ ਅਤੇ ਅੱਗ ਪਾਤੀ ਆ, ਮਿਹਨਤ ਬਹੁਤ ਕੀਤੀ ਹੋਈ ਆ ਅਤੇ ਅੱਗ ਵੀ ਹੁਣ ਮੱਚਦੀ ਨੂੰ 10-11 ਘੰਟੇ ਹੋ ਚੁੱਕੇ ਆ। ਉਹ ਕਹਿੰਦਾ ਮਾਂ ਫੇਰ, ਕਹਿੰਦੀ ਹੁਣ ਤਾਂ ਜੇ ਮਾਲਕ ਮਿਹਰ ਕਰੇ ਫੇਰ ਭਾਵੇਂ ਬਾਜਣ ਨਹੀਂ, ਮੁਸ਼ਕਿਲ ਆ। ਉਹ ਕਹਿੰਦਾ ਮਾਂ ਤਾਂ ਇਹ ਕਿਹੜੀ ਗੱਲ ਕਰਦੀ ਆ, ਇਹ ਮਾਰਨ ਵਾਲਾ ਜਿਉਂਦੇ ਰੱਖਣ ਵਾਲੇ ਤਾਂ ਕੰਮ ਹੀ ਮੇਰੇ ਬਾਪੂ ਦਾ ਸਾਰਾ, ਅਤੇ ਤੂੰ ਉਹਨੂੰ ਕਿਉਂ ਨਹੀਂ ਕਹਿ ਦਿੰਦੀ ਅਤੇ ਆਪਾਂ ਬਚਾ ਲੈਂਦੇ ਹਾਂ ਕਹਿ ਕੇ? ਉਹ ਹੱਸ ਪਈ, ਕਹਿੰਦੀ ਪੁੱਤ ਮਾਇਆ ਦੇ ਨਸ਼ੇ ਵਿੱਚ ਕਈ ਵਾਰੀ ਜਦੋਂ ਹੁਕਮ ਚੱਲਦਾ ਹੋਵੇ ਬੰਦੇ ਨੂੰ ਭੁਲੇਖਾ ਲੱਗ ਜਾਂਦਾ ਵੀ ਸ਼ਾਇਦ ਮੈਂ ਰੱਬ ਬਣ ਗਿਆ। ਨਹੀਂ ਪੁੱਤ, ਜੇ ਤਾਂ ਰੱਬ ਚਾਹੇ ਫਿਰ ਤਾਂ ਉਹ ਤੱਤੀ ਵਾਹ ਨਹੀਂ ਲੱਗਣ ਦਿੰਦਾ, ਅਤੇ ਜੇ ਮਾਲਕ ਚਾਹੇ ਲੈ ਕੇ ਜਾਣਾ ਤਾਂ ਫਿਰ ਬਚਾਉਣ ਵਾਲਾ ਵੀ ਕੋਈ ਜੰਮਿਆ ਨਹੀਂ ਦੁਨੀਆਂ 'ਤੇ। ਕਹਿੰਦਾ ਮਾਂ ਤਾਂ ਪੱਕੀ ਗੱਲ ਆ, ਬਾਪੂ ਤਾਂ ਨੱਤੀ ਗੱਲ, ਕਹਿੰਦਾ ਵੀ ਦੁਨੀਆਂਦਾਰ ਰਜਕਦਾਤਾ ਵੀ ਮੈਂ ਹਾਂ, ਇਹ ਦੁਨੀਆਂ ਨੂੰ ਸੰਘਾਰਨ ਵਾਲਾ ਪੈਦਾ ਕਰਨ ਵਾਲਾ ਮੈਂ ਹੀ ਹਾਂ। ਨਹੀਂ ਪੁੱਤ, ਭੁਲੇਖਾ ਤੇਰੇ ਬਾਪੂ ਨੂੰ। ਮਾਂ ਤਾਂ ਹੁਣ ਫਿਰ ਪਤਾ ਕਿਵੇਂ ਲੱਗੂ? ਉਹ ਕਹਿੰਦੇ ਵੀ ਅਜੇ ਲੱਗਣੇ ਆ 25-30 ਦਿਨ, ਜਦੋਂ ਆ ਵੀ ਪੱਕੂਗੀ ਨੀਅਤ ਸਮੇਂ 'ਤੇ ਅਸੀਂ ਆਵਾ ਖੋਲਾਂਗੇ ਅਤੇ ਪਤਾ ਲੱਗ ਜਾਣਾ। ਉਹ ਬਗੈਰ ਨਾਗੇ ਤੋਂ ਪ੍ਰਹਿਲਾਦ ਨਿੱਤ ਜਾਂਦਾ ਸਾਥੀਆਂ ਸਮੇਤ ਵੇਖਣ ਵਾਸਤੇ। ਅੱਜ ਆਵਾ ਖੋਲਿਆ ਗਿਆ, ਇੱਕ ਇੱਕ ਘੜਾ ਚੱਪਣ ਕੁੱਜੇ ਜੋ ਬਣਿਆ ਸੀ ਚੱਕ ਚੱਕ ਕੇ ਘੁਮਿਆਰ ਪਾਸੇ ਰੱਖ ਰਹੇ ਆ। ਹੈਰਾਨੀ ਦੀ ਗੱਲ ਆ ਵੀ ਜਿਸ ਘੜੇ ਵਿੱਚ ਉਹ ਬੱਚੇ ਸੀ ਉਹ ਘੜਾ ਪਿੱਲਾ ਨਿਕਲਿਆ ਅਤੇ ਬੱਚੇ ਜੀਵਤ ਨਿਕਲਿਆ ਏ। ਜਦੋਂ ਰੱਖਣ ਵਾਲਾ ਰੱਬ ਹੋਵੇ ਨਾ, ਵਿੱਚ ਕਰਤਾ ਪੁਰਖ ਖਲੋਆ ਵਾਲ ਨਾ ਵਿੰਗਾ ਹੋਆ, ਜਿਸ ਕਾ ਸਾਸ ਨਾ ਕਾਢਤ ਆਪ ਤਾ ਕੋ ਰਾਖਤ ਦੇ ਕਰ ਹਾਥ, ਉਹ ਬੱਚੇ ਜਿਉਂਦੇ ਨਿਕਲਾਏ। ਇੰਨਾ ਗਹਿਰਾ ਅਸਰ ਹੋਇਆ, ਹੁਣ ਉਸ ਪਰਮਾਤਮਾ ਨੂੰ ਰਮੇ ਹੋਏ ਰਾਮ ਨੂੰ ਚੇਤੇ ਕਰਨ ਲੱਗ ਗਿਆ। ਜਦੋਂ ਹਰਨਾਕਸ਼ ਨੂੰ ਪਤਾ ਲੱਗਾ ਵੀ ਇਹ ਤਾਂ ਆਖੇ ਨਹੀਂ ਲੱਗਦਾ, ਸਾਰੇ ਲੋਕ ਮੇਰਾ ਨਾਮ ਜਪਦੇ ਨੇ, ਪੁੱਠੇ ਪਾਸੇ ਨੂੰ ਤੁਰ ਪਿਆ। ਨਾਲ ਦੇ ਵਜ਼ੀਰਾਂ ਨਾਲ ਰਾਇ ਕੀਤੀ ਵੀ ਕਿਵੇਂ ਕਰੀਏ? ਉਹ ਕਹਿੰਦੇ ਵੀ ਆਪਾਂ ਦਿਨੇ ਰਾਤ ਕੰਮਾਂ ਧੰਦਿਆਂ ਵਿੱਚ ਗਲਤਾਨ ਰਹਿਣ ਵਾਲੇ ਹਾਂ, ਟਾਈਮ ਹੁੰਦਾ ਨਹੀਂ ਇੰਨਾ, ਅਤੇ ਪੜ੍ਹੇ ਲਿਖੇ ਚੰਗੇ ਇੰਟੈਲੀਜੈਂਟ ਦੋ ਟੀਚਰ ਹਾਇਰ ਕਰ ਲੈਂਦੇ ਹਾਂ, ਅਤੇ ਉਸਤਾਦ ਲੋਕਾਂ ਦਾ ਕੰਮ ਹੀ ਬੱਚਿਆਂ ਨੂੰ ਪੜ੍ਹਾਉਣਾ ਹੁੰਦਾ, ਅਤੇ ਉਹ ਆਪੇ ਜਿੱਥੇ ਉਹਨਾਂ ਨੇ ਦੁਨਿਆਵੀ ਵਿੱਦਿਆ ਪੜ੍ਹਾਉਣੀ ਹੈ ਅਤੇ ਇਹ ਵੀ ਪੜ੍ਹਾ ਦੇਣਗੇ ਵੀ ਇਹ ਸਾਰਾ ਕੁਝ ਕਰਨ ਵਾਲਾ ਤੇਰਾ ਬਾਪੂ ਹੀ ਆ। ਪ੍ਰਹਿਲਾਦ ਨੂੰ ਟੀਚਰਾਂ ਦੇ ਕੋਲ ਪੜ੍ਹਨ ਵਾਸਤੇ ਭੇਜਿਆ ਗਿਆ ਅਤੇ ਉਹਨਾਂ ਉਸਤਾਦਾਂ ਦਾ ਨਾਮ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੰਡਾ ਅਤੇ ਅਮਰਕ ਲਿਖਿਆ ਹੋਇਆ। ਜਦੋਂ ਉੱਥੇ ਭੇਜ ਦਿੱਤਾ ਅਤੇ ਉਹ ਫੱਟੀ 'ਤੇ ਲਿਖਦੇ ਨੇ ਜਲ ਹਰਨਾਖਸ਼ ਥਲ ਹਰਨਾਖਸ਼ ਹੈ ਹਰਨਾਖਸ਼ ਹੋਸੀ ਹਰਨਾਖਸ਼। ਪ੍ਰਹਿਲਾਦ ਹੱਸ ਪਿਆ, ਕਹਿੰਦਾ ਵੀ ਅਨਪੜ੍ਹ ਬੰਦਾ ਕੋਈ ਗਲਤੀ ਕਰੇ ਤਾਂ ਮੰਨਣ 'ਚ ਆਉਂਦੀ ਆ, ਆਹ ਵਿਦਵਾਨ ਲੋਕਾਂ ਨੂੰ ਸਮਝਾਉਣ ਵਾਲੇ ਇੰਨੇ ਹਨੇਰੇ ਵਿੱਚ ਆ, ਮੁੱਕ ਕਹਾਂ ਪੜ੍ਹਾਵਸ ਆਲ ਜਾਲ, ਮੇਰੀ ਪੱਟੀਆਂ ਲਿਖ ਦਿਓ ਸ਼੍ਰੀ ਗੋਪਾਲ ਉਹ ਭਲਿਓ, ਆਹ ਕਿਉਂ ਟਾਈਮ ਵੇਸਟ ਕਰ ਰਹੇ ਹੋ, ਆਹ ਊਲ ਜਲੂਲ ਜਿਹਾ ਕੀ ਪੜ੍ਹਾਉਣ ਲੱਗੇ ਹੋ, ਤੁਹਾਨੂੰ ਚੰਗੀ ਤਰ੍ਹਾਂ ਪਤਾ। ਹੁਣ ਕੀ ਹੋਇਆ ਵੀ ਤਾਲੀ ਦੇ ਕੇ ਉਸ ਰਮੇ ਹੋਏ ਰਾਮ ਨੂੰ ਚੇਤੇ ਕਰਦੇ ਨੇ ਅਤੇ ਨਾਲ ਕੁਝ ਸਾਥੀ ਹੋਰ ਵੀ ਬਣ ਗਏ। ਸੰਡਾ ਅਤੇ ਅਮਰਕਿਨ ਟੀਚਰਾਂ ਨੇ ਰਾਇ ਕੀਤੀ ਵੀ ਪੋਤੇ ਦਾ ਬਾਗੀ ਆ,
ਕੱਲ ਨੂੰ ਰਾਜੇ ਨੂੰ ਪਾਸਿਓਂ ਕਿਤੋਂ ਪਤਾ ਲੱਗੇ ਬਗਾਵਤ ਹੋ ਜਾਏਗੀ, ਸਾਡੀ ਸ਼ਾਮਤ ਆਉਣੀ ਆ, ਕੋਈ ਹੋਰ ਦੱਸੇ ਉਦੋਂ ਪਹਿਲਾਂ ਆਪਾਂ ਦੱਸੀਏ ਜਾ ਕੇ, ਆਪ ਹੀ ਜਾ ਕੇ ਹਰਨਾਕਸ਼ ਨੂੰ ਕਹਿਣ ਲੱਗੇ ਵੀ ਅਸੀਂ ਵਾਹ ਜਾਣ ਦੀ ਲਾ ਲਈ, ਤੇਰਾ ਮੁੰਡਾ ਨਹੀਂ ਆਖੇ ਲੱਗਦਾ, ਅਸੀਂ ਬਥੇਰੇ ਬੱਚੇ ਚੰਡੇ ਅੱਜ ਤਾਈਂ, ਇਹ ਨਹੀਂ ਪਰਵਾਹ ਕਰਦਾ। ਸੰਡਾ ਮਰਕਾ ਜਾਏ ਪੁਕਾਰੇ, ਪੜ੍ਹੇ ਨਹੀਂ ਹਮ ਹੀ ਪਚ ਹਾਰੇ, ਵਾਹ ਲਾ ਲਈ ਜਾਣ ਦੀ ਆਖੇ ਨਹੀਂ ਲੱਗਦਾ। ਰਾਮ ਕਹੇ ਕਰ ਤਾਲਬ ਜਾਵੇ, ਚਟੀਆ ਸਭੇ ਬਿਗਾਰੇ, ਰਾਮ ਨਾਮਾ ਜਪਬੋ ਕਰੇ, ਹਿਰਦੈ ਹਰ ਜੀ ਕੋ ਸਿਮਰਨ ਤਰੇ। ਇਹ ਤਾਂ ਉਸ ਹਰੀ ਨੂੰ ਸਿਮਰਦਾ ਜਿਹੜਾ ਸਾਰਿਆਂ ਵਿੱਚ ਵਿਆਪਕ ਆ। ਬਹੁਤ ਸਮਝਾਇਆ ਤੇਰੇ ਮੁੰਡੇ ਨੂੰ ਵੀ ਭਾਈ ਦੁਨੀਆਂ ਦਾ ਰਿਜਕ ਦਾਤਾ, ਦੁਨੀਆਂ ਨੂੰ ਸੰਘਾਰਨ ਵਾਲਾ ਰੱਖਣ ਵਾਲਾ ਹਰਨਾਕਸ਼ੀ ਹੈ, ਪਰ ਨਹੀਂ ਮੰਨਦਾ। ਕੱਲ ਨੂੰ ਤੁਸੀਂ ਕੋਈ ਇਤਰਾਜ਼ ਕਰੋ, ਉਹ ਕੱਲਾ ਆਪ ਨਹੀਂ ਕਹਿੰਦਾ, ਹੋਰ ਮੁੰਡਿਆਂ ਨੂੰ ਵੀ ਨਾਲ ਲਾ ਲਿਆ। ਉਹ ਤਾਂ ਤਾਲੀ ਦੇ ਕੇ ਨਾ ਕੀਰਤਨ ਕਰਦੇ ਆ ਬੈਠ ਕੇ ਸਗੋਂ ਦੀ। ਹੁਣ ਹਰਨਾਕਸ਼ ਨੇ ਆਪਣੀ ਘਰ ਵਾਲੀ ਨੂੰ ਕਿਹਾ ਵੀ ਤੂੰ ਸਮਝਾ ਕੇ ਦੇਖ ਲਾ, ਤੇ ਨਹੀਂ ਤਾਂ ਫਿਰ ਤੇ ਮੇਰੇ ਸੁਭਾਅ ਦਾ ਤੈਨੂੰ ਪਤਾ ਹੀ ਆ, ਮੈਂ ਨਹੀਂ ਲਿਹਾਜ਼ ਕਰਨਾ। ਕਹਿੰਦੇ ਪ੍ਰਹਿਲਾਦ ਦੀ ਹੁਣ ਮਾਤਾ ਸਮਝਾਉਂਦੀ ਆ, ਬਸ ਦਾ ਬਸ ਕੀਨੀ ਸਭ ਰਾਜ ਹੈ, ਬੇਨਤੀ ਕਰੇ ਪਟਰਾਣੀ, ਪੁੱਤਰ ਪ੍ਰਹਿਲਾਦ ਕਹਿਆ ਨਹੀਂ ਮਾਨੇ, ਤੈਨ ਤੋਂ ਔਰ ਹੈ ਠਾਨੀ। ਬਹੁਤ ਸਮਝਾਇਆ ਮਾਤਾ, ਤੇਰਾ ਸਤਿਕਾਰ ਆ, ਤੂੰ ਜਨਮ ਦਿੱਤਾ, ਪਰ ਜੇ ਤੂੰ ਸੱਚ ਤੋਂ ਮੈਨੂੰ ਹੋੜਦੀ ਤੇ ਮੋੜਦੀ ਆ ਨਾ, ਤੇ ਜਿਵੇਂ ਭਗਤ ਨਾਮਦੇਵ ਜੀ ਕਹਿੰਦੇ ਸੀ, ਨਾ ਹੋ ਤੇਰਾ ਪੂੰਗੜਾ, ਨਾ ਹੋ ਤੇਰੀ, ਨਾ ਹੋ ਤੇਰਾ ਪੂੰਗੜਾ, ਨਾ ਤੂੰ ਮੇਰੀ ਮਾਏ। ਕਹਿੰਦੇ ਜ਼ਮੀਰ ਦੀ ਆਵਾਜ਼ ਨੂੰ ਦਬਾ ਕੇ ਨਹੀਂ ਮੈਂ ਬੋਲ ਸਕਦਾ, ਜੋ ਹੋਊਗਾ ਦੇਖੀ ਜਾਏਗੀ। ਹੁਣ ਹਰਨਾਕਸ਼ ਨਾਲ ਦੇ ਜਿਹੜੇ ਝੋਲੀ ਚੁੱਕ ਹੁੰਦੇ ਨਾ, ਝੋਲੀ ਚੁੱਕ ਰਾਜਿਆਂ ਦੇ ਨਾਲ ਹੁੰਦੀ ਆ, ਉਹਨਾਂ ਨੂੰ ਕਹਿੰਦਾ ਵੀ ਆਹ ਮੁੰਡੇ ਦਾ ਕੀ ਕਰੀਏ। ਉਹ ਕਹਿੰਦੇ ਰਾਜੇ ਨੂੰ ਦੱਸੋ ਕੀ ਕਰਨਾ ਚਾਹੀਦਾ। ਮੈਂ ਸੋਚਿਆ ਵੀ ਇਹਨੂੰ ਨਾ ਮਾਰ ਦਈਏ ਕਿਵੇਂ ਨਾ ਕਿਵੇਂ। ਉਹ ਝੋਲੀ ਚੁੱਕ ਕਹਿੰਦੇ ਵੀ ਅਸੀਂ ਤਾਂ ਜੀ ਇਹ ਗੱਲ ਕਹਿਣ ਨੂੰ ਫਿਰਦੇ ਸੀ, ਪਰ ਅਸੀਂ ਆਖਿਆ ਪਿਓ ਪੁੱਤਾਂ ਦਾ ਮਾਮਲਾ, ਚਲੋ ਅਸੀਂ ਕੀ ਲੈਣਾ। ਉਹਨਾਂ ਨੂੰ ਨਾ ਬਾਣੀ ਵਿੱਚ ਵਜ਼ੀਰ ਨਹੀਂ ਕਿਹਾ ਹੋਇਆ, ਪਾਤਸ਼ਾਹ ਜੀ ਨੇ ਦੁਸ਼ਟਾਂ ਦੀ ਸਭਾ ਕਿਹਾ ਉਹਨੂੰ, ਦੁਸ਼ਟਾਂ ਦੀ ਸਭਾ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਧ ਕਨੇਰੀ, ਗੈਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਚਾਰ ਤਰ੍ਹਾਂ ਦੀ ਸਜ਼ਾ, ਉੱਚੇ ਸਾਰੇ ਪਹਾੜ ਤੇ ਲੈ ਜਾਓ ਤੇ ਖਾਈ ਚ ਦਿਓ, ਧੱਕਾ ਮਰ ਮੁੱਕ ਜਾਣਾ ਇਹਨੇ ਆਪ ਹੀ। ਧੱਕਾ ਦੇ ਦਿੱਤਾ ਪਹਾੜ ਤੋਂ, ਜਿਹਨੂੰ ਰੱਖਣਾ ਰੱਬ ਨੇ ਵਿੱਚ, ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਫਿਰ ਕਹਿੰਦੇ ਇਉਂ ਕਰੋ, ਜੇ ਐਰਕੀ ਬਚ ਗਿਆ ਤੇ ਉੱਚੇ ਸਾਰੇ ਦਰਖਤ ਤੇ ਚੜੋ ਤੇ ਉੱਤੋਂ ਪਟਕਾ ਕੇ ਸੱਟੋ ਜ਼ਮੀਨ ਤੇ, ਮਣਕਾ ਟੁੱਟ ਜੂ, ਮਰ ਜਾਣਾ ਇਹਨੇ। ਨਹੀਂ ਬਣੀ ਗੱਲ। ਪਾਣੀ ਦੀਆਂ ਲਹਿਰਾਂ ਵਿੱਚ ਕਿਸੇ ਦਰਿਆ 'ਚ ਲੈ ਜਾਓ ਕਿਸ਼ਤੀ ਤੇ ਬਿਠਾ ਕੇ ਤੇ ਵਗਾ ਕੇ ਪਾਣੀ 'ਚ ਮਾਰਿਓ ਡੂੰਘੇ 'ਚ, ਤੇ ਮਰ ਜਾਏਗਾ। ਸਾਰੀ ਸ੍ਰਿਸ਼ਟੀ ਜੀ ਦੇ ਹੁਕਮ ਵਿੱਚ ਚੱਲਦੀ ਹੈ, ਜਦੋਂ ਉਹਦੇ ਚਰਨਾਂ ਨਾਲ ਪ੍ਰਹਿਲਾਦ ਜੁੜਿਆ ਫਿਰ ਮਾਰੇਗਾ ਕੋਈ ਕਿਵੇਂ। ਭੈ ਵਿੱਚ ਪਵਣ ਵਹਿ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਬੇਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋਹ ਕਰੋਣੀ ਚਲਤ ਨਾ ਅੰਤ। ਪਾਣੀ 'ਚ ਡੋਬਣ ਦਾ ਯਤਨ ਕੀਤਾ, ਨਾ ਮਾਰ ਸਕੇ। ਹੁਣ ਕਹਿੰਦੇ ਵੀ ਇੱਦਾਂ ਨਹੀਂ, ਅੱਗ ਦੇ ਵਿੱਚ ਬਿਠਾ ਕੇ ਸਾੜ ਦਈਏ। ਪ੍ਰਹਿਲਾਦ ਦੀ ਭੂਆ ਜੀ ਦਾ ਨਿੱਕ ਨਾਮ ਹੋਲੀ ਆ, ਹੋਲਕਾ ਵੀ ਕਹਿੰਦੇ ਉਹਨੂੰ, ਜਿਹਨੇ ਵਰ ਲਿਆ ਹੋਇਆ, ਇੱਕ ਦੁਸ਼ਾਲਾ ਉੱਪਰ ਲੈ ਲਿਆ ਜਿਹਨੂੰ ਅੱਗ ਨਹੀਂ ਲੱਗਦੀ, ਲੈ ਕੇ ਲੱਕੜਾਂ ਦੇ ਢੇਰ ਵਿੱਚ ਬੈਠ ਗਈ। ਹੋਲਕਾ ਸੜ ਕੇ ਸਵਾਹ ਹੋ ਗਈ, ਪਰ ਪ੍ਰਹਿਲਾਦ ਦੀ ਮਾਲਕ ਨੇ ਪ੍ਰਤਪਾਲਾ ਕੀਤੀ, ਹਰ ਯੁਗ ਯੁਗ ਭਗਤ ਉਹ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹੁਣ ਇਹਨਾਂ ਕ੍ਰੋਧਿਤ ਹੋਇਆ, ਕਹਿੰਦੇ ਤੈਨੂੰ ਰੱਖਣ ਵਾਲਾ ਹੁਣ ਮੈਂ ਦੇਖੂੰ ਵੀ ਤੈਨੂੰ ਬਚਾਉਂਦਾ ਕੌਣ। ਦੁਸ਼ਟ ਸਭਾ ਮਿਲ ਮੰਤਰ ਪਕਾਇਆ, ਕਰਸੈ ਔਧ ਕਨੇਰੀ, ਗੈਰ ਤਾਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਹਿੰਦੇ ਹੁਣ ਆਪਣੇ ਵੱਲੋਂ ਕਿਰਪਾਨ ਕੱਢੀ ਇਹਨੇ,
ਤੇ ਅੱਗੋਂ ਕਹਿੰਦਾ ਵੀ ਮੋਹੇ ਬਤਾਵੋ ਜੋ ਤੁਹੇ ਰੱਖ ਹੈ, ਤ੍ਰੀ ਪੀਤ ਪਿਤੰਬਰ ਤ੍ਰੇ ਭਵਨ ਧਣੀ ਥੰਭ ਮਾਹੇ ਹਰ ਪੱਖ ਹੈ। ਹੁਣ ਕਹਿੰਦੇ ਪ੍ਰਹਿਲਾਦ ਨੀ ਬੋਲਿਆ, ਜਿਹਨੂੰ ਚੇਤੇ ਕਰਦਾ ਸੀ ਹੁਣ ਉਹ ਬੋਲਿਆ, ਕਹਿੰਦੇ ਮੈਂ ਦੱਸਦਾ ਵੀ ਇਹਦੀ ਰੱਖਿਆ ਕੌਣ ਕਰੂਗਾ। ਹੁਣ ਥਮਲੇ ਤੇ ਕਿਰਪਾਨ ਦੀ ਮੁੱਠ ਜਦੋਂ ਜ਼ੋਰ ਨਾਲ ਮਾਰੀ ਨਾ, ਨਰਸਿੰਘ ਰੂਪ ਵਿੱਚ ਭਗਵਾਨ ਜੀ ਪ੍ਰਗਟ ਹੋਏ ਤੇ ਹਰਨਾਕਸ਼ ਨੂੰ ਪੱਟਾਂ ਤੇ ਲੈ ਕੇ ਬੈਠ ਗਏ। ਕਹਿੰਦੇ ਮੈਂ ਸੁਣਿਆ ਵੀ ਤੂੰ ਵਰ ਲਏ ਹੋਏ ਆ। ਹਾਂਜੀ। ਤੈਨੂੰ ਕਹਿੰਦੇ ਮੌਤ ਨਹੀਂ ਆਉਣੀ। ਹਾਂਜੀ ਮੈਨੂੰ ਨਹੀਂ ਆਉਣੀ। ਮੈਂ ਸੁਣਿਆ ਵੀ ਤੂੰ ਇਹ ਵਰ ਲਿਆ ਵੀ ਨਾ ਮੈਂ ਥੱਲੇ ਮਰਾਂ ਤੇ ਨਾ ਤਾਂ ਮਰਾਂ ਅਸਮਾਨ ਵਿੱਚ, ਕਿੱਥੇ ਆ ਹੁਣ ਤੂੰ? ਕਹਿੰਦਾ ਜੀ ਤੁਹਾਡੇ ਪੱਟਾਂ ਤੇ ਨਾ ਜ਼ਮੀਨ ਤੇ ਆ ਨਾ ਮੈਂ ਤਾਂ ਹੀ। ਤੂੰ ਇਹ ਵੀ ਵਰ ਲਿਆ ਵੀ ਨਾ ਮੈਂ ਅੰਦਰ ਮਰਾਂ ਤੇ ਨਾ ਮੈਂ ਬਾਹਰ ਮਰਾਂ, ਕਿੱਥੇ ਆ? ਸਰਦਲ ਦੇ ਉੱਤੇ ਲੈ ਕੇ ਬੈਠੇ ਹੋਏ ਨੇ, ਅੱਧਾ ਕੁ ਸ਼੍ਰੀ ਦੰਦਾ ਤੇ ਅੱਧਾ ਕੁ ਬਾਹਰ ਆ। ਤੂੰ ਇਹ ਵਰ ਲਿਆ ਹੋਇਆ ਵੀ ਮੈਨੂੰ ਦੁਨੀਆਂ ਦਾ ਕੋਈ ਮਨੁੱਖ ਕੋਈ ਵੀ 84 ਲੱਖ ਜੂਨ ਵਿੱਚੋਂ ਮਾਰ ਨਾ ਸਕੇ। ਤੂੰ ਅੱਜ ਤੱਕ ਇੱਦਾਂ ਦੀ ਜੂਨ ਦੇਖੀ ਆ? ਕਹਿੰਦਾ ਜੀ ਨਹੀਂ। ਤੂੰ ਇਹ ਵੀ ਵਰ ਲਿਆ ਵੀ ਦੁਨੀਆਂ ਦੇ ਕਿਸੇ ਸ਼ਸਤਰ ਨਾਲ ਨਾ ਮਰਾਂ, ਕੋਈ ਸ਼ਸਤਰ ਤਾਂ ਨਹੀਂ ਮੇਰੇ ਹੱਥਾਂ ਵਿੱਚ? ਨਹੀਂ। ਕਹਿੰਦੇ ਹਰਨਾਕਸ਼ ਜਿਨ ਨਖ ਹੈ ਬੇਦਾਰਿਓ ਸੁਰਨਰ ਕੀਏ ਸਨਾਥਾ, ਕਹਿ ਨਾਮ ਦੇਵ ਹਮ ਨਰ ਹਰ ਧਿਆਵੈ ਰਾਮ ਅਭੈ ਪਦ ਦਾਤਾ। ਉਹ ਵਰ ਵੀ ਪੂਰੇ ਰੱਖੇ, ਹਰਨਾਕਸ਼ ਦੰਤ ਕਰ ਦਿੱਤਾ। ਜਦੋਂ ਸਮਾਂ ਆ ਗਿਆ ਪਾਤਸ਼ਾਹ ਜੀ ਕਹਿੰਦੇ ਉਦੋਂ ਕੋਈ ਮਾਈ ਦਾ ਲਾਲ ਤੈਨੂੰ ਰੱਖਣ ਵਾਲਾ ਨਹੀਂ ਜੰਮਿਆ। ਮਲਕਲ ਮੌਤ ਜਾਂ ਆਵਸੀ ਸਭ ਦਰਵਾਜ਼ੇ ਪੰਨ। ਜਿਹੜੇ ਮਾਲਕ ਦੇ ਨਾਮ ਨਾਲੋਂ ਟੁੱਟੇ ਹੋਏ ਨੇ ਸਾਕਤ ਬੰਦੇ ਨੇ। ਪੌੜੀ ਗੰਗਾ ਗਰਾਸੈ ਕਾਲ ਤੇ ਇਹ ਜੋ ਸਾਕਤ ਪ੍ਰਭ ਕੀਨ। ਸਾਕਤ ਟੁੱਟਾ ਹੋਇਆ ਸ਼ਕਤੀ ਦਾ ਮਾਇਆ ਦਾ ਪੁਜਾਰੀ। ਉਹ ਬੰਦੇ ਮੌਤ ਤੋਂ ਦਿਨੇ ਰਾਤ ਡਰਦੇ ਰਹਿੰਦੇ ਨੇ, ਇਹਦੇ ਚ ਕੋਈ ਸ਼ੱਕ ਨਹੀਂ, ਮੌਤ ਤਾਂ ਆਉਣੀ ਆ। ਤੇ ਅਰਦਾਸ ਕੀਤੀ ਪਾਤਸ਼ਾਹ ਜੀ ਨੇ, ਜਨਮ ਮਰਨ ਕਾ ਤਰਾਸ ਨਿਵਰੀਆ। ਉੱਥੇ ਨਹੀਂ ਕਿਹਾ ਵੀ ਮੌਤ ਨਾ ਆਵੇ, ਨਹੀਂ ਨਹੀਂ ਮੌਤ ਤਾਂ ਆਉਣੀ ਆ, ਜੋ ਆਇਆ ਸੋ ਚੱਲ ਸੀ। ਪਰ ਹੁੰਦਾ ਕੀ ਆ ਵੀ ਬੰਦਾ ਨਿਤ ਹੀ ਮਰਦਾ ਰਹਿੰਦਾ, ਚੇਤੇ ਕਰ ਕਰਕੇ ਨਿਤ ਹੀ ਡਰੀ ਜਾਂਦਾ। ਉਹ ਮੈਂ ਸੌਖੀ ਉਦਾਹਰਨ ਦਿੰਦਾ ਉਹਨਾਂ ਵੀ, ਬੱਚੇ ਨੂੰ ਕਹਿਤਾ ਵੀ 5 ਦਿਨਾਂ ਨੂੰ ਤੇਰੇ ਟੀਕਾ ਲਵਾਉਣ ਜਾਣਾ ਤੇ ਉਹ 5 ਦਿਨ ਪਹਿਲੇ ਰੋਣ ਲੱਗ ਗਿਆ, ਰੋਟੀ ਬਣਾਉਂਦੇ ਰੋਈ ਜਾਂਦਾ। 5 ਦਿਨ ਪਹਿਲਾਂ ਸੋਰਥਾ ਪਾ ਕੇ ਬਹਿ ਗਿਆ, ਜਿੱਦਣ 5ਵਾਂ ਦਿਨ ਚੜਿਆ ਸਵੇਰੇ ਹੀ ਰੋਣ ਲੱਗ ਗਿਆ। ਜਾਣਾ ਡਾਕਟਰ ਦੇ 11 ਵਜੇ ਸੀ ਅਜੇ, ਘੰਟੇ ਦੀ ਡਰਾਈਵ ਸੀ ਹੋਸਪਿਟਲ ਜਿੱਥੇ ਜਾਣਾ ਸੀ, ਉਹ ਰਾਹ 'ਚ ਵੀ ਰੋਂਦਾ ਹੀ ਗਿਆ। ਗਾਂ ਲੰਬੀ ਲਾਈਨ ਲੱਗੀ ਸੀ ਵਾਰੀ ਆਉਣ ਨੂੰ, ਅੱਧਾ ਘੰਟਾ ਲੱਗਣਾ ਸੀ, ਉਦੋਂ ਵੀ ਰੋਂਦਾ ਰਿਹਾ। ਹਾਲਾਂਕਿ ਉਹ ਜਿਹੜਾ ਟੀਕਾ ਲੱਗਣ ਵਾਲਾ ਟਾਈਮ ਹੈ ਨਾ, ਉਹ ਤਾਂ ਕੁਝ ਸੈਕਿੰਡ ਹੀ ਆ ਨਾ, ਮੌਤ ਤਾਂ ਆਉਣੀ ਆ। ਪਰਮਾਤਮਾ ਦੇ ਚਰਨਾਂ ਨਾਲ ਟੁੱਟ ਕੇ ਬੰਦਾ ਨਿਤ ਮਰਦਾ ਤੇ ਡਰਦਾ ਹੈ। ਪਾਤਸ਼ਾਹ ਜੀ ਕਹਿੰਦੇ ਮੌਤ ਤਾਂ ਆਉਣੀ, ਇਹਦੇ 'ਚ ਤਾਂ ਕੋਈ ਸ਼ੱਕ ਹੀ ਨਹੀਂ। ਜਨਮ ਮਰਨ ਕਾ ਤਰਾਸ ਨਿਵਰੀਏ, ਮੈਨੂੰ ਇਹ ਜਿਹੜਾ ਡਰ ਆ ਨਾ ਜੀਵਨ ਵਿੱਚ ਉਹਨੂੰ ਸਮਾਪਤ ਕਰ ਦੇ। ਤੇ ਜਦੋਂ ਮਾਲਕ ਵੱਲ ਹੋ ਜਾਂਦਾ ਫਿਰ ਦੁਕਾਲੰਗ ਪ੍ਰਣਾਸੀ, ਉਹ ਦੋ ਕਾਲ ਕਿਹੜੇ, ਜੰਮਣ ਵਾਲਾ ਤੇ ਮੌਤ ਵਾਲਾ, ਉਹ ਮਦਦਗਾਰ ਬਣਦਾ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ। ਕਹਿੰਦੇ ਨੰਗਾ ਗ੍ਰਾਸੈ ਕਾਲ ਤੇ ਜੋ ਸਾਕਤ ਪ੍ਰਭ ਕੀਨ। ਜਿਹੜੇ ਮਾਲਕ ਦੇ ਨਾਮ ਨਾਲ ਉਹ ਟੁੱਟੇ ਹੋਏ ਨੇ, ਉਹ ਮੌਤ ਤੋਂ ਡਰਦੇ ਰਹਿੰਦੇ ਨੇ, ਉਹਨਾਂ ਨੂੰ ਇਹ ਡਰ ਨਿਤ ਲੱਗਿਆ ਹੀ ਰਹਿੰਦਾ ਹੈ। ਅਨਕ ਜੋਨ ਜਨਮੈ ਮਰੈ ਆਤਮ ਰਾਮ ਨ ਛੀਨ। ਜਿਹੜੇ ਕਹਿੰਦੇ ਉਸ ਮਾਲਕ ਦੇ ਨਾਮ ਨਾਲ ਨਹੀਂ ਜੁੜਦੇ, ਉਹ ਅਨੇਕਾਂ ਜੂਨਾਂ ਦੇ ਵਿੱਚ ਜੰਮਦੇ ਤੇ ਮਰਦੇ ਰਹਿੰਦੇ ਨੇ, ਭੌਂਦੇ ਰਹਿੰਦੇ ਨੇ। ਗਿਆਨ ਧਾਨ ਤਾਹੂ ਕੋ ਆਏ, ਕਹਿੰਦੇ ਉਸ ਮਾਲਕ ਦੇ ਨਾਮ ਨਾਲ ਸਾਂਝ ਉਹਨਾਂ ਦੀ ਪਈ, ਉਹਨਾਂ ਨੂੰ ਸੋਝੀ ਆਈ, ਕਰ ਕਿਰਪਾ ਜਿਹੇ ਆਪ ਦਿਵਾਏ। ਜਿਨ੍ਹਾਂ 'ਤੇ ਕਿਰਪਾ ਕਰਕੇ ਮਾਲਕ ਵਾਹਿਗੁਰੂ ਨੇ ਖੁਦ ਉਹਨਾਂ ਨੂੰ ਸੋਝੀ ਬਖਸ਼ਿਸ਼ ਕੀਤੀ। ਗਣਤੀ ਗਣੀ ਨਾ ਕੋਉ ਛੁਟੈ, ਚਿੰਤਾ ਅਤੇ ਝੋਰੇ ਕਰਨ ਨਾਲ ਛੁਟਕਾਰਾ ਨਹੀਂ ਹੋਣਾ। ਕਾਚੀ ਗਾਗਰ ਸਰ ਪਰ ਫੁੱਟੈ, ਇਹ ਸਰੀਰ ਕੱਚਾ ਘੜਾ ਹੈ, ਇਹ ਇੱਕ ਦਿਨ ਨਾਸ ਹੋਏਗਾ ਹੀ ਹੋਏਗਾ। ਹਾਲਾਂਕਿ ਭਾਂਡੇ ਪਿੱਤਲ ਦੇ ਵੀ ਹੁੰਦੇ ਨੇ, ਲੋਹੇ ਦੇ ਵੀ ਹੁੰਦੇ ਆ, ਕਾਂਸੀ ਦੇ ਵੀ ਹੁੰਦੇ, ਸਟੀਲ ਦੇ ਵੀ ਆ, ਚਾਂਦੀ ਅਤੇ ਸੋਨੇ ਦੇ ਵੀ ਹੁੰਦੇ ਨੇ, ਪਰ ਇੱਥੇ ਸਾਡੇ ਸਰੀਰ ਨੂੰ ਤੁਲਨਾ ਮਿੱਟੀ ਦੇ ਭਾਂਡਿਆਂ ਨਾਲ ਦਿੱਤੀ। ਕਿਉਂ? ਜੇ ਪਿੱਤਲ ਦਾ ਭਾਂਡਾ ਟੁੱਟ ਜਾਵੇ ਉਹਨੂੰ ਸੱਟਦਾ ਥੋੜ੍ਹਾ ਕੋਈ, ਉਹਨੂੰ ਟਾਂਕਾ ਟੱਲਾ ਦੁਆਰਾ ਲੱਗ ਜਾਂਦਾ, ਉਹਦੀ ਕੀਮਤ ਰਹਿੰਦੀ ਕੋਈ ਨਾ ਕੋਈ। ਜੇ ਕਿਤੇ ਚਾਂਦੀ ਦਾ ਹੋਵੇ ਫਿਰ ਤਾਂ ਪੁੱਛਣਾ ਹੀ ਕੀ ਆ, ਉਹ ਤਾਂ ਉਦੋਂ ਵੀ ਕੀਮਤੀ ਆ ਨਾ।
ਪਰ ਤੁਹਾਡਾ ਨਿੱਜੀ ਤਜਰਬਾ ਵੀ ਜਦੋਂ ਕਿਤੇ ਮਿੱਟੀ ਦਾ ਭਾਂਡਾ ਟੁੱਟ ਜਾਵੇ ਉਹਨੂੰ ਤਾਂ ਫਿਰ ਰੂੜੀ 'ਤੇ ਸੁੱਟ ਕੇ ਆਉਂਦੇ, ਉਹਨੂੰ ਟਾਂਕਾ ਕਿੱਥੇ ਲੱਗਦਾ? ਜਾਂ ਭੱਜਿਆ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ। ਇਹ ਸਰੀਰ ਕੱਚੇ ਘੜੇ ਵਰਗਾ ਹੈ, ਇਹਨੇ ਨਾਸ ਹੋਣਾ ਹੈ, ਅਤੇ ਜਿੱਦਣ ਇਹ ਭਾਂਡਾ ਟੁੱਟਦਾ ਫਿਰ ਇਹਨੂੰ ਰੱਖਦਾ ਕੋਈ ਨਹੀਂ, ਫਿਰ ਤਾਂ ਕਾਢੋ ਕੱਢ ਹੋਈ, ਫਿਰ ਤਾਂ ਮਿੱਟੀ ਦੇ ਢੇਰ 'ਤੇ ਪਹੁੰਚ ਜਾਂਦਾ। ਇਸੇ ਲਈ ਪਾਤਸ਼ਾਹ ਜੀ ਕਹਿੰਦੇ ਕਬੀਰ ਮਾਟੀ ਕੇ ਹਮ ਪੂਤਰੇ, ਮਾਨਸ ਰਾਖਿਓ ਨਾਉ, ਚਾਰ ਦਿਵਸ ਕੇ ਪਾਹੁਨੇ, ਵੱਡ ਵੱਡ ਰੂੰਦਾ ਠਾਉ। ਇਹ ਕੱਚੇ ਘੜੇ ਵਰਗਾ ਹੈ, ਮਿੱਟੀ ਦੇ ਭਾਂਡਿਆਂ ਵਰਗਾ ਹੈ, ਇਹਨੇ ਨਾਸ ਹੋਣਾ ਹੀ ਇੱਕ ਦਿਨ। ਭਗਤ ਕਬੀਰ ਜੀ ਕਹਿੰਦੇ ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇ, ਮਿੱਟੀ ਇਕੱਠੀ ਕਰਕੇ ਅਤੇ ਅਖਬਾਰ ਵਿੱਚ ਪੁੜੀਆਂ ਬੰਨੀਆਂ ਹੋਣ ਅਤੇ ਉਹ ਪੁੜੀ ਦੀ ਕਿੰਨੀ ਕੁ ਪਾਇਆ ਹੁੰਦੀ ਹੈ, ਇੱਕ ਪਾਣੀ ਦਾ ਤੌਂਕਾ ਜਿਹਾ ਪਿਆ ਅਤੇ ਨਾਲ ਹੀ ਕੰਮ ਖਤਮ, ਸਰੀਰ ਬਸ ਇੰਨਾ ਕੀ ਆ। ਕਬੀਰਾ ਧੂਰ ਸਕੇਲ ਕੈ ਪੁਰੀਆਂ ਬਾਂਧੀ ਦੇ, ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਅਖੀਰ ਨੂੰ ਨਾਸ ਹੋਏਗਾ, ਜਦੋਂ ਸਮਾਂ ਆ ਗਿਆ ਉਦੋਂ ਕੋਈ ਮਾਈ ਦਾ ਲਾਲ ਰੱਖ ਨਹੀਂ ਸਕਦਾ। ਅਗਲੀਆਂ ਪੰਕਤੀਆਂ ਨੇ ਸੋ ਜੀਵਤ ਜਿਹ ਜੀਵਤ ਜਪਿਆ, ਜਿਹੜੇ ਸਦਾ ਜਿਉਂਦਾ ਰਹਿਣ ਵਾਲੇ ਮਾਲਕ ਵਾਹਿਗੁਰੂ ਨੂੰ ਸਿਮਰਦੇ ਨੇ ਉਹ ਖੁਦ ਜਿਉਂਦੇ ਹੋ ਜਾਂਦੇ ਨੇ। ਗੁਰਬਾਣੀ ਵਿੱਚ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਆਉਂਦਾ, ਤਿੰਨ ਤਰ੍ਹਾਂ ਦੀ। ਪਹਿਲੀ, ਇੱਕ ਤਾਂ ਇਹ ਸਰੀਰ ਵਾਲੀ ਮੌਤ ਆ, ਇਹ ਤਾਂ ਆਉਣੀ ਆਉਣੀ ਆ ਦੁਨੀਆਂ 'ਤੇ, ਜਿਹੜਾ ਵੀ ਆਇਆ। ਪਾਤਸ਼ਾਹ ਜੀ ਕਹਿੰਦੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਇਹ ਤਾਂ ਸਾਰਿਆਂ ਨੂੰ ਆਉਣੀ ਆ। ਜੋ ਜਨਮੈ ਸੋ ਜਾਨੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ, ਇਹ ਮੌਤ ਸਾਰਿਆਂ ਨੂੰ ਆਉਣੀ ਆ। ਜੈਸੇ ਕਿਰਸਾਨ ਬੋਵੈ ਕਿਰਸਾਨੀ, ਕਾਚੀ ਪਾਕੀ ਬਾਢ ਪਰਾਨੀ, ਜੋ ਜਨਮੈ ਸੋ ਜਾਨੋ ਮੂਆ, ਗੋਬਿੰਦ ਭਗਤ ਅਸਥਿਰ ਹੈ ਥੀਆ। ਜ਼ਿਮੀਂਦਾਰ ਨੇ ਖੇਤੀ ਬੀਜੀ ਆ, ਕਣਕ ਬੀਜਤੀ, ਉਹਦੀ ਮਰਜ਼ੀ ਆ, ਜੇ ਪੱਠੇ ਘੱਟ ਜਾਣ, ਕਲੇ ਹਰੀ ਨੂੰ ਵੀ ਟੱਕ ਲਾ ਕੇ ਬਹਿ ਜਾਂਦਾ ਕਈ ਵਾਰੀ। ਕਈ ਵਾਰੀ ਡੱਡਰੀ ਕੱਚੀ ਅਤੇ ਪੱਕੀ, ਉਹਦੀਆਂ ਹੋਲਾਂ ਬਣਾਉਂਦੇ ਹੁੰਦੇ ਸੀ ਨਾ ਆਪਾਂ, ਜਿਨ੍ਹਾਂ ਨੇ ਹਾੜੀਆਂ ਵੱਡੀਆਂ ਖੇਤਾਂ 'ਚ ਕੰਮ ਕੀਤਾ ਉਹਨਾਂ ਨੂੰ, ਸਾਰਿਆਂ ਨੂੰ ਪਤਾ ਜਿਵੇਂ ਦੀ ਮਰਜ਼ੀ ਆ, ਜ਼ਿਮੀਂਦਾਰ ਦੀ ਮਰਜ਼ੀ ਆ, ਉਹ ਡੱਡਰੀ ਕੱਚੀ ਅਤੇ ਪੱਕੀ ਵੀ ਵੱਢ ਲੈਂਦਾ, ਅਤੇ ਜਿੱਦਣ ਪੱਕ ਗਈ ਉਦਣ ਤਾਂ ਵੱਢਣੀ ਆ, ਪੱਕਾ ਹੀ ਪਤਾ। ਜਿਹੜੀ ਸਰੀਰਕ ਮੌਤ ਆ ਉਹ ਤਾਂ ਸਾਰਿਆਂ ਨੂੰ ਆਏਗੀ। ਪਹਿਲੀ ਤਰ੍ਹਾਂ ਦੀ ਮੌਤ ਪਾਤਸ਼ਾਹ ਜੀ ਕਹਿੰਦੇ ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੇ, ਛਾੜ ਸਗਲ ਜੰਜਾਲ। ਇਹ ਆ ਪਹਿਲੀ ਮੌਤ। ਦੂਜੀ ਮੌਤ ਭਾਗਾਂ ਵਾਲਿਆਂ ਨੂੰ ਆਉਂਦੀ ਹੈ, ਕਿਸੇ ਕਿਸੇ ਨੂੰ। ਭਗਤ ਜੀ ਕਹਿੰਦੇ ਜਿੱਦਣ ਦੀ ਉਹ ਮੌਤ ਆ ਗਈ, ਨਜ਼ਾਰਾ ਬਣ ਗਿਆ ਜੀਵਨ ਵਿੱਚ। ਜਿਸ ਮੌਤ ਦੀ ਗੱਲ ਪਾਤਸ਼ਾਹ ਜੀ ਨੇ ਕਹੀ ਹੈ ਨਾ, ਵੀ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ। ਮਹਾਰਾਜ ਅਸੀਂ ਤਾਂ ਅਰਦਾਸ ਕਰਨ ਆਏ ਸੀ, ਮੌਤ ਨਾਂ ਦੇ ਸ਼ਬਦ ਤੋਂ ਤਾਂ ਡਰ ਹੀ ਬੜਾ ਲੱਗਦਾ, ਅਤੇ ਤੁਸੀਂ ਕਿਹਾ ਤਾਂ ਪਹਿਲਾਂ ਮਰਨ ਕਬੂਲ ਤੁਹਾਡੇ ਘਰੇ ਆਉਂਦੇ ਹੀ ਨਹੀਂ। ਪੁੱਤ ਜਿਹੜਾ ਛਤਾਨੀਆਂ ਵਾਲਾ ਜਿਉਂ ਰਿਹਾ, ਜਿਹੜਾ ਚਲਾਕੀਆਂ ਵਾਲਾ, ਜਿਹੜਾ ਹੀਰਾ ਫੇਰੀਆਂ ਵਾਲਾ, ਜਿਹੜਾ ਠੱਗੀਆਂ ਮਾਰਨ ਵਾਲਾ, ਉਸ ਪਾਸਿਓਂ ਮੌਤ ਹੋਏਗੀ, ਨਵਾਂ ਜਨਮ ਮਿਲੇਗਾ ਇੱਥੇ। ਭਗਤ ਜੀ ਕਹਿੰਦੇ ਉਹ ਭਾਗਾਂ ਵਾਲਿਆਂ ਨੂੰ, ਕਿਸੇ ਕਿਸੇ ਨੂੰ ਆਉਂਦੀ ਹੈ ਮੌਤ। ਕਬੀਰ ਜਾ ਦਿਨ ਹੋਮੂਆ, ਪਾਛੈ ਭਇਆ ਆਨੰਦ, ਜਿੱਦਣ ਮੈਂ ਮੇਰੀ ਦਾ ਭੋਗ ਪੈ ਗਿਆ, ਹੰਕਾਰ ਜੀਵਨ ਵਿੱਚ ਨਹੀਂ ਰਿਹਾ ਅਤੇ ਨਵਾਂ ਜਨਮ ਹੋਇਆ। ਇੱਕ ਮੌਤ ਇਹ ਆ ਜੀ, ਕਬੀਰ ਜਾ ਦਿਨ ਹੋਮੂਆ, ਪਾਛੈ ਭਇਆ ਆਨੰਦ, ਮੋਹੇ ਮਿਲਿਓ ਪ੍ਰਭ ਆਪਣਾ, ਸੰਗੀ ਭਜੈ ਗੋਬਿੰਦ। ਜਦੋਂ ਇਹ ਮੌਤ ਹੋ ਗਈ, ਗੂੰਗਾ ਹੂਆ ਬਾਵਰਾ, ਹੁਣ ਜਵਾਨ ਨਾਲ ਆਵਾ ਤਵਾ ਤੇ ਵਾਧੂ ਨਹੀਂ ਬੋਲਦਾ, ਨਿੰਦਿਆ ਤੇ ਚੁਗਲੀ ਨਹੀਂ ਕਰ ਰਿਹਾ, ਹੁਣ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮਾਲਕ ਨੂੰ ਸਿਮਰਨ ਵਾਲਾ ਬਣ ਗਿਆ। ਬਾਵਰਾ ਨਾਮ ਦੇ ਰੰਗ ਵਿੱਚ ਝੱਲਾ ਹੋ ਗਿਆ, ਲੋਕਾਂ ਨੂੰ ਕਮਲਾ ਹੀ ਲੱਗਦਾ। ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਕੰਨਾਂ ਤੋਂ ਬੋਲਾ ਹੋ ਗਿਆ, ਹੁਣ ਕੰਨਾਂ ਦੇ ਨਾਲ ਪੁੱਠਾ ਸਿੱਧਾ ਸੁਣਨਾ ਚੰਗਾ ਹੀ ਨਹੀਂ ਲੱਗਦਾ। ਪਹਿਲਾਂ ਘੰਟਿਆਂ ਬੱਧੀ ਕੋਈ ਚੁਗਲੀਆਂ ਕਰਦਾ ਹੋਵੇ, ਜਾਂ ਖੰਥ ਥਕਾਵਟ ਹੋ ਜਾਵੇ, ਬੰਦਾ ਐਨ ਸਿਰ ਸਿੱਧਾ ਕਰ ਲੈਂਦਾ ਅਤੇ ਉੱਧਰ ਨੂੰ ਕਰ ਲੈਂਦਾ, ਕੰਨ ਖਿੱਚ ਕੇ ਵੀ ਕੁਝ ਮਿਸ ਨਾ ਹੋ ਜਾਏ।
ਕਹਿੰਦੇ ਜਦੋਂ ਮੇਰੀ ਮੌਤ ਹੋ ਗਈ ਆ ਨਵਾਂ ਜੀਵਨ ਮਿਲਿਆ ਫਿਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਗੁਰੂ ਨੇ ਬਾਣ ਮਾਰਿਆ ਸ਼ਬਦ ਦਾ ਖਿੱਚ ਕੇ ਤੇ ਅੰਦਰਲੇ ਵਿਕਾਰਾਂ ਨੂੰ ਮਾਰ ਕੇ ਰੱਖ ਦਿੱਤਾ ਹੁਣ ਪੈਰ ਗਲਤ ਰਸਤੇ ਤੇ ਚੱਲਣੋਂ ਹਟ ਗਏ ਜਦੋਂ ਕਿਸੇ ਦੇ ਬਾਹਰੀ ਤੌਰ ਤੇ ਸਰੀਰ ਦੇ ਵਿੱਚ ਤੀਰ ਵੱਜਦਾ ਨਾ ਤੇ ਉਦੋਂ ਖੂਨ ਨਿਕਲ ਜਾਂਦਾ ਤੇ ਕਮਜ਼ੋਰੀ ਹੋ ਜਾਂਦੀ ਹੈ ਨਾ ਜਿੱਦਣ ਸ਼ਬਦ ਦਾ ਤੀਰ ਵੱਜਦਾ ਨਾ ਉਦੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਤਰ੍ਹਾਂ ਦੀ ਰੱਤ ਸਾਰੀ ਜੀਵਨ ਵਿੱਚੋਂ ਨਿਕਲ ਜਾਂਦੀ ਆ ਨਵਾਂ ਜੀਵਨ ਮਿਲਦਾ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੁਏ ਗਿਰ ਪਰਿਆ ਪਰਾ ਕਰੇਜੇ ਸ਼ੇਖ ਜਦੋਂ ਗੁਰੂ ਨੇ ਤੀਰ ਮਾਰਿਆ ਨਾ ਖਿੱਚ ਕੇ ਸ਼ਬਦ ਦਾ ਕਹਿੰਦੇ ਜਿਹੜਾ ਪਹਿਲਾਂ ਵਾਲਾ ਜੀਵਨ ਸੀ ਨਾ ਗੁਰੂ ਨੇ ਉਹ ਸਮਾਪਤ ਕਰਕੇ ਰੱਖ ਦਿੱਤਾ ਫਿਰ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਜੀਵਨ ਦੇ ਵਿੱਚ ਆਨੰਦ ਬਣ ਗਿਆ ਤੇ ਉਹ ਜੀਵਨ ਕਿੱਥੇ ਮਿਲਦਾ ਸੰਗਤ ਵਿੱਚ ਆਇਆ ਪਹਿਲੇ ਜੀਵਨ ਦੀ ਮੌਤ ਹੋ ਕੇ ਨਵਾਂ ਜੀਵਨ ਮਿਲਦਾ ਪੰਕਤੀਆਂ ਸੁਣੋ ਧਿਆਨ ਨਾਲ ਸਾਧ ਸੰਗ ਜੇ ਹੋਮੈ ਮਾਰੀ ਨਾਨਕ ਤਾ ਕਹੋ ਮਿਲੇ ਮੁਰਾਰੀ ਇਹ ਆ ਜੀ ਦੂਜੀ ਤਰ੍ਹਾਂ ਦੀ ਮੌਤ ਹੁਣ ਤੀਜੀ ਤਰ੍ਹਾਂ ਦੀ ਇਹ ਵੀ ਧਿਆਨ ਨਾਲ ਸੁਣਿਓ ਆਪਾਂ ਜਿਉਂਦਾ ਉਹਨੂੰ ਕਹਿੰਦੇ ਹਾਂ ਜਿਹਨੂੰ ਸਵਾਸ ਆਉਂਦੇ ਹੋਣ ਆਪਾਂ ਜਿਉਂਦਾ ਉਹਨੂੰ ਕਹਿੰਦੇ ਹਾਂ ਜਿਹੜਾ ਤੁਰਿਆ ਫਿਰਦਾ ਹੋਵੇ ਆਪਾਂ ਉਹਨੂੰ ਜਿਉਂਦਾ ਕਹਿੰਦੇ

ਅਖੀਰ ਇੰਨਾ ਜ਼ਿਆਦਾ ਸੁਨੱਖਾ ਮਾਲਕ ਦੀ ਕਿਰਪਾ ਵੀ ਇਹਦੇ ਜਿੰਨਾ ਸੋਹਣਾ ਕੋਈ ਨਹੀਂ। ਅਤ ਸੁੰਦਰ ਕੁਲੀਨ ਚਤਰ ਅੰਤਾਂ ਦੀ ਉੱਚੀ ਕੌਲਾ ਜਿਹਨੂੰ ਲੋਕ ਸਤਿਕਾਰ ਦਿੰਦੇ ਹੋਣ ਉਹਦੇ ਨਾਲ ਵੀ ਅੱਤ ਲੱਗੂਗਾ। ਕਈ ਵਾਰੀ ਬੰਦਾ ਸੋਹਣਾ ਸੁਨੱਖਾ ਵੀ ਹੁੰਦਾ, ਕੁਲ ਵੀ ਉੱਚੀ ਹੁੰਦੀ ਆ, ਤੇ ਬੰਦਾ ਕਹਿੰਦਾ ਵੀ ਸੋਹਣਾ ਤਾਂ ਹੈਗਾ, ਕੱਦ ਵੀ 6 ਫੁੱਟ, ਰੰਗ ਬੰਨ ਬੜਾ ਵਧੀਆ, ਕੱਪੜੇ ਚੰਗੇ ਪਾਇਆ, ਬੋਲਣ ਦੀ ਧੇਲੇ ਦੀ ਅਕਲ ਨਹੀਂ। ਹੁਣ ਤੀਜੀ ਗੱਲ ਵੀ ਹੋਵੇ ਵੀ ਅੰਤਾਂ ਦਾ ਗਿਆਨਵਾਨ ਵੀ ਹੋਵੇ, ਭਾਵੇਂ ਜ਼ਬਾਨ ਨਾਲ ਬੋਲੇ ਤੇ ਫੁੱਲ ਭਾਵੇਂ ਕਰਦੇ ਹੋਣ, ਜਾਂ ਨੌਲੇਜ ਜਿੰਨੀ ਮਰਜ਼ੀ ਹੋਵੇ, ਅੰਤਾਂ ਦਾ ਬੋਲਣ ਵਾਲਾ ਵਕਤਾ ਵੀ ਸਿਰੇ ਦਾ ਹੀ ਆ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵਾਨ ਤਾਂ ਤੇ ਅੰਤਾਂ ਦਾ ਹੀ ਧੰਨਵਾਨ। ਹੁਣ ਇਹ ਦੁਨੀਆਂ ਦੀਆਂ ਦਾਤਾਂ ਸਾਰੀਆਂ ਨੇ, ਕੱਪੜੇ ਲੀੜੇ ਚੰਗੇ ਪਾਉਂਦਾ, ਬੋਲਣ ਚੰਗਾ ਜਾਣਦਾ, ਸੋਹਣਾ ਸੁਨੱਖਾ, ਤੁਰਿਆ ਫਿਰਦਾ, ਖਾਂਦਾ ਪੀਂਦਾ। ਗੁਰੂ ਨੂੰ ਪੁੱਛਿਆ, ਮਹਾਰਾਜ ਜੀ ਦੱਸਿਓ ਜਿਉਂਦਾ? ਪਾਤਸ਼ਾਹ ਜੀ ਕਹਿੰਦੇ ਨਹੀਂ। ਕੀ ਗੱਲ ਹੋ ਗਈ ਜੀ? ਤਾਂ ਤੁਰਿਆ ਫਿਰਦਾ ਪ੍ਰਸ਼ਾਦੇ ਚੱਕੇ 5 ਨੇ ਹੁਣੇ। ਨਹੀਂ ਮਹਾਰਾਜ, ਕਹਿੰਦੇ ਨਹੀਂ, ਹਜੇ ਨਹੀਂ ਜਿਉਂਦਾ ਇਹ। ਕੀ ਹੋ ਗਿਆ ਜੀ ਇਹਨੂੰ? ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧੰਨਵੰਤ ਮ੍ਰਿਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਪਾਤਸ਼ਾਹੀ ਦੇ ਕਾਹਦਾ ਜਿਉਂਦਾ? ਜੇ ਰੱਬ ਨੂੰ ਭੁਲਾ ਦਿੱਤਾ ਨਾ, ਸਰੀਰ ਕਰਕੇ ਜਿਉਂਦਾ, ਜ਼ਮੀਰ ਕਰਕੇ ਮਰਿਆ ਹੋਇਆ। ਪਾਤਸ਼ਾਹ ਜੀ ਦੀ ਬਾਣੀ ਜਦੋਂ ਪੜ੍ਹਦੇ ਪਿਆਰ ਨਾਲ, ਆਨੰਦ ਲੈ ਕੇ ਪੜ੍ਹਿਆ ਕਰੋ ਬਾਣੀ, ਚੇਤੇ ਬਹੁਤ ਹੋ ਜਾਂਦੀ ਆ ਆਪਣੇ ਆਪ ਹੀ, ਸਹਿਜ ਨਾਲ, ਤਕਾਰ ਨਾਲ ਜਦੋਂ ਪਿਆਰ ਨਾਲ ਪੜ੍ਹਦੇ ਹਾਂ। ਪਾਤਸ਼ਾਹ ਜੀ ਨੇ ਕਥਾ ਤੇ ਹੋਰ ਸਮਝਾਇਆ, ਕਹਿੰਦੇ ਮਾਝ ਕੀ ਵਾਰ ਆ ਤੇ ਉਹਦੇ ਨਾਲ ਸਲੋਕ ਤੇ ਪੌੜੀ ਦੋਨੇ ਇਕੱਠੇ ਆਏ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੀ ਬਾਬਤ ਆਪਾਂ ਅਰਦਾਸ ਕਰਦੇ ਨਾ, ਸ੍ਰੀ ਹਰਿਕ੍ਰਿਸ਼ਨ ਧਿਆਈ ਆ ਜਿਸ ਡਿੱਠਾ ਸਭ ਦੁੱਖ ਜਾਏ, ਬੰਗਲਾ ਸਾਹਿਬ ਜਦੋਂ ਗਏ, ਮਿਰਜ਼ਾ ਰਾਜਾ ਜੈ ਸਿੰਘ ਦਾ ਘਰ ਹੀ ਸੀ ਇਹ। ਇੱਥੇ ਜਾ ਕੇ ਪਹਿਲਾਂ ਰਾਣੀ ਨੂੰ ਭੁਲੇਖਾ ਲੱਗਾ, ਥੋੜ੍ਹਾ ਜਿਹਾ ਭੇਸ ਜਿਹਾ ਵਟਾ ਕੇ ਬਹਿ ਗਈ, ਗੋਲੀਆਂ ਵਾਲੇ ਕੱਪੜੇ ਆਪ ਪਾ ਲਏ ਤੇ ਕਈ ਗੋਲੀਆਂ ਨੂੰ ਵੀ ਕਮਰੇ ਵਿੱਚ ਬਾ ਲਿਆ, ਤੇ ਸੋਚਿਆ ਵੀ ਇੰਨੀ ਛੋਟੀ ਉਮਰ ਆ ਤੇ ਦੇਖੀਏ ਵੀ ਭਲਾ ਗੁਰੂ ਸਮਰੱਥ ਹੈਗਾ ਕਿ ਨਹੀਂ, ਜੇ ਗੁਰੂ ਸਮਰੱਥ ਹੋਣਗੇ ਤਾਂ ਆਣ ਕੇ ਮੇਰੀ ਬੁੱਕਲ ਵਿੱਚ ਬੈਠ ਜਾਣਗੇ। ਪਾਤਸ਼ਾਹ ਜੀ ਹੱਥ ਵਿੱਚ ਛੜੀ ਰੱਖਦੇ ਹੁੰਦੇ ਸੀ, ਇੱਕ ਇੱਕ ਦੇ ਕੋਲੇ ਗਏ ਤੇ ਸਿਰ ਤੇ ਰੱਖ ਕੇ ਕਹਿੰਦੇ ਜਾਂਦੇ ਆ, ਇਹ ਵੀ ਪਟਰਾਣੀ ਨਹੀਂ, ਇਹ ਵੀ ਪਟਰਾਣੀ ਨਹੀਂ। ਜਦੋਂ ਪਟਰਾਣੀ ਦੇ ਕੋਲ ਗਏ ਨਾ, ਕਹਿੰਦੇ ਪੂਰਬ ਵਿੱਚ ਕੁਝ ਚੰਗਾ ਕੀਤਾ ਸੀ, ਰਾਜ ਭਾਗ ਮਿਲਿਆ, ਰਾਣੀ ਬਣੀ ਆ, ਜੇ ਮਾਲਕ ਨੂੰ ਚੇਤੇ ਨਾ ਕੀਤਾ ਤਾਂ ਹੋ ਸਕਦਾ ਆ ਜਿਹੜੀਆਂ ਗੋਲੀਆਂ, ਇਹਨਾਂ ਵਰਗਾ ਵੀ ਜੀਵਨ ਨਾ ਮਿਲੇ। ਤੂੰ ਗੁਰੂ ਦੀ ਪ੍ਰੀਖਿਆ ਕੀਤੀ, ਗੁਰੂ ਤਾਂ ਪਾਸ ਹੋ ਜਾਏਗਾ, ਇੱਕ ਵਾਰੀ ਪ੍ਰੀਖਿਆ ਲੈ ਕੇ ਬਾਰ ਬਾਰ ਇਸ ਚੱਕਰ ਵਿੱਚ ਪੈਣਾ ਨਹੀਂ ਚਾਹੀਦਾ। ਇੱਥੇ ਨਾ ਔਰੰਗਜ਼ੇਬ ਚੱਲ ਕੇ ਆਇਆ ਤੇ ਆਣ ਕੇ ਕਹਿੰਦਾ ਵੀ ਪਾਤਸ਼ਾਹ ਜੀ ਦੇ ਨਾਲ ਮਿਲਣਾ ਚਾਹੁੰਦਾ, ਸੁਣਿਆ ਕਈ ਵਾਰੀ ਭੇਜਿਆ ਸੀ ਤੇ ਪਾਤਸ਼ਾਹ ਜੀ ਨੇ ਜਵਾਬ ਦੇ ਦਿੱਤਾ ਸੀ ਵੀ ਨਹੀਂ ਮਿਲਣਾ। ਸਤਿਗੁਰੂ ਦਾ ਹੁਕਮ ਆ ਵੀ ਨਹਿ ਮਿਲੇਸ਼ ਕੋ ਦਰਸ਼ਨ ਦੇ ਹੈ। ਇਹ ਕਹਿੰਦੇ 1.5-2 ਘੜੀਆਂ ਖੜਾ ਰਿਹਾ, ਦਰਵਾਜ਼ਾ ਨਾ ਖੋਲਿਆ। ਉਹ ਕਹਿੰਦੇ ਜੀ ਚਲੋ ਮੇਰੀ ਬਾਬਤ ਕੁਝ ਨਾ ਕੁਝ ਲਿਖ ਕੇ ਭੇਜ ਦੇਣ, ਤੇ ਸੋਚਿਆ ਦੁਨੀਆਂ ਦਾ ਸੁਲਤਾਨ ਆ, ਲੋਕ ਮੂੰਹ ਰੱਖ ਕੇ ਗੱਲ ਕਰਦੇ ਨੇ, ਜਿਹਦਾ ਰਾਜ ਹੋਵੇ ਹੋਏ ਉਹਦੀ ਬੋਲੀ ਬੋਲਣ ਲੱਗ ਜਾਂਦੇ ਆ। ਬਾਬਰ ਵਾਣੀ ਫਿਰ ਗਈ, ਕੋਇਰ ਨਾ ਰੋਟੀ ਖਾਏ, ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਜਿਹੜੀ ਸਰਕਾਰ ਉਹਦੀ ਬੋਲੀ ਲੋਕ ਬੋਲਦੇ ਨੇ, ਜਿੱਧਰ ਬਹੁਮਤ ਹੋਵੇ ਉੱਧਰ ਨੂੰ ਲੋਕ ਹੋ ਤੁਰਦੇ ਨੇ। ਕਹਿੰਦੇ ਜੀ ਉਹ ਕਹਿੰਦਾ ਔਰੰਗਜ਼ੇਬ ਕਹਿੰਦਾ ਵੀ ਕੁਝ ਲਿਖੀ ਦਿਓ ਮੇਰੀ ਬਾਬਤ, ਤੇ ਪਾਤਸ਼ਾਹ ਜੀ ਨੇ ਫਿਰ ਲਿਖ ਕੇ ਦਿੱਤਾ। ਕਹਿੰਦੇ ਸੋ ਜੀਵਿਆ ਜਿਸ ਮਨ ਵਸਿਆ ਸੋਏ, ਜਿਉਂਦਾ ਉਹ ਹੁੰਦਾ ਜਿਹੜਾ ਰੱਬ ਨੂੰ ਚੇਤੇ ਰੱਖੇ, ਉਹ ਸੂਲਾਂ ਨੂੰ ਛੱਡ ਕੇ ਲੋਕਾਂ ਨੂੰ ਕਤਲ ਕਰਨ ਵਾਲਿਆ, ਹੱਕ ਮਾਰਨ ਵਾਲਿਆ, ਤੂੰ ਸੋਚਦਾ ਮੈਂ ਜਿਉਂਦਾ, ਰਾਜ ਭਾਗ ਦਾ ਮਾਲਕ ਨਹੀਂ, ਮਰਿਆ ਹੋਇਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੈ ਕੋਈ, ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾਤਾ ਕਾਹਦੇ ਜਿਉਂਦੇ ਨੇ ਉਹ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰਨ ਜੀਵੈ ਕੋਏ, ਜੇ ਜੀਵੈ, ਜੇ ਰੱਬ ਨੂੰ ਭੁਲਾ ਕੇ ਜਿਉਂਦਾ ਨਾ, ਜੇ ਜੀਵੈ ਪਤ ਲੱਥੀ ਜਾਏ, ਵਿਕਾਰਾਂ ਦੇ ਹੱਥੋਂ ਇੱਜ਼ਤ ਆਬਰੂ ਪੈਰਾਂ ਵਿੱਚ ਰੁਲਦੀ ਰਹੇਗੀ ਪਲ ਪਲ। ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਅੱਗੇ ਪੌੜੀ ਵਿੱਚ ਕਹਿੰਦੇ ਕਿਆ ਖਾਧੈ ਕਿਆ ਪਹਿਦੈ ਹੋਏ, ਜਾਂ ਮਨ ਨਹੀਂ ਸੱਚਾ ਸੋਏ। ਕਿਆ ਮੇਵਾ ਕਿਆ ਕਿਆ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਲਸ਼ਕ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਮਾਲਕ ਦੇ ਨਾਮ ਨੂੰ ਭੁਲਾ ਕੇ ਜ਼ਿੰਦਗੀ ਨਹੀਂ। ਪਾਤਸ਼ਾਹ ਜੀ ਕਹਿੰਦੇ ਜ਼ਿੰਦਗੀ ਉਹਨਾਂ

ਹੋਈਆ ਸੋ ਜੀਵਤ ਜਿਹ ਜੀਵਤ ਜਪਿਆ, ਜਿਨ੍ਹਾਂ ਨੇ ਸਦਾ ਰਹਿਣ ਵਾਲੇ ਮਾਲਕ ਨੂੰ ਸਿਮਰਿਆ ਉਹ ਜਿਉਂਦੇ ਨੇ। ਇਸੇ ਲਈ ਪਾਤਸ਼ਾਹ ਜੀ ਬਾਣੀ ਵਿੱਚ ਅਰਦਾਸ ਕਰਦੇ ਨੇ ਤੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਜਦੋਂ ਰੱਬ ਨੂੰ ਭੁੱਲ ਜਾਂਦਾ ਐਂ ਲੱਗਦਾ ਮੇਰੀ ਮੌਤ ਹੋ ਗਈ ਹੋਵੇ। ਮੌਤ ਪੰਕਤੀਆਂ ਤੁਹਾਨੂੰ ਸਾਰਿਆਂ ਨੂੰ ਚੇਤੇ ਨਾਲ ਬੋਲਿਓ ਜੀ, ਪੰਕਤੀ ਚੇਤੇ ਤੋਂ, ਆਖਾਂ ਜੀਵਾਂ ਵਿਸਰੈ ਮਰ ਜਾਓ। ਰੱਬ ਨੂੰ ਚੇਤੇ ਰੱਖ ਕੇ ਜੀਵਨਾਂ ਭੁਲਾ ਕੇ ਤਾਂ ਕਹਿੰਦੇ ਮੌਤ ਆ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ, ਮੈਨੂੰ ਯੋਗ ਬਣਾ ਦਿੱਤਾ। ਤੇਰਾ ਕੀਤਾ ਜਾਤੋ ਨਾਹੀਂ, ਮੈਨੂੰ ਯੋਗ ਕੀਤੋ ਹੀ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ, ਆਪੇ ਤਰਸ ਪੈ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾ ਮਿਲਿਆ ਤਾਂ ਜੀਵਾਂ। ਕਿਉਂਕਿ ਜੀਵਨ ਤਾਂ ਪਰਮਾਤਮਾ ਦੇ ਚੇਤੇ ਵਿੱਚ ਹੈ, ਨਾਨਕ ਨਾਮ ਮਿਲਿਆ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਮਾਲਕ ਨੂੰ ਚੇਤੇ ਰੱਖ ਕੇ ਜੀਵਨ ਹੈ। ਕਹਿੰਦੇ ਫਿੱਟ ਅਵੇਹਾ ਜੀਵਿਆ, ਜਿੱਤ ਖਾਏ ਵਧਾਇਆ ਪੇਟ, ਖਾਂਦਿਆਂ ਖਾਂਦਿਆਂ ਮੂੰਹ ਕਠਾ ਪੈ ਨੰਦਿਆਂ ਸਭ ਅੰਗ, ਨਾਨਕ ਧ੍ਰਿਗ ਤਿਨਾਂ ਦਾ ਜੀਵਿਆ, ਜਿਨ੍ਹਾਂ ਸੱਚ ਨਾ ਲੱਗੋ ਰੰਗ, ਲਾਹਣ ਤਾਂ ਉਹਨਾਂ ਦੇ ਜਿਉਣ ਤੇ। ਪਾਤਸ਼ਾਹ ਜੀ ਕਹਿੰਦੇ ਇਸ ਲਈ ਅਰਦਾਸ ਕੀਤੀ, ਮੇਰੇ ਪ੍ਰੀਤਮਾ ਜੀਓ ਹੋ ਜੀਵਾਂ, ਨਾਮ ਧਿਆਏ, ਨਾਮ ਨਾਲ ਜੁੜ ਕੇ ਜ਼ਿੰਦਗੀ ਹੈ। ਅਰਦਾਸ ਕਰਕੇ ਮੰਗ ਮੰਗੀ ਤੇ ਆਪਾਂ ਵੀ ਕਰੀਏ ਖਾਂ ਅਰਦਾਸ, ਮਿਲ ਮੇਰੇ ਗੋਬਿੰਦ ਆਪਣਾ ਨਾਮ ਦੇਹੋ, ਨਾਮ ਬਿਨਾਂ ਧ੍ਰਿਗ ਧ੍ਰਿਗ ਅਸਨੇਹੋ, ਨਾਮ ਬਿਨਾਂ ਜੋ ਪਹਿਰੈ ਖਾਏ, ਜੋ ਕੂਕਰ ਜੂਠਣ ਮਹਿ ਪਾਏ, ਨਾਮ ਬਿਨਾਂ ਜੇਤਾ ਵਿਵਹਾਰ, ਜੋ ਮ੍ਰਿਤਕ ਮਿਥਿਆ ਸ਼ਿੰਗਾਰ, ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ, ਨਾਮ ਵਿਸਾਰ ਕਰੇ ਰਸ ਭੋਗ, ਸੁੱਖ ਸੁਪਨੇ ਨਹੀਂ ਤਨ ਮੈਂ ਰੋਗ। ਪਾਤਸ਼ਾਹ ਜੀ ਕਹਿੰਦੇ ਜਿਹੜੇ ਮਾਲਕ ਨੂੰ ਚੇਤੇ ਰੱਖਦੇ ਨੇ ਉਹ ਜਿਉਂਦੇ ਨੇ। ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਪਏ, ਨਾਨਕ ਨਹਿ ਛਪਿਆ, ਜਿਨ੍ਹਾਂ ਨੇ ਮਾਲਕ ਨੂੰ ਚੇਤੇ ਰੱਖਿਆ, ਜਿਨ੍ਹਾਂ ਨੂੰ ਅੰਦਰਲਾ ਜੀਵਨ ਮਿਲ ਗਿਆ, ਨਾਨਕ ਨਹਿ ਛਪਿਆ, ਦੁਨੀਆਂ ਦੇ ਵਿੱਚ ਪ੍ਰਗਟ ਹੋ ਗਏ, ਉਹਨਾਂ ਦੀ ਸ਼ੋਭਾ ਵੀ ਸਦਾ ਵਾਸਤੇ ਰਹਿੰਦੀ ਆ। ਫਿਰ ਦੁਨੀਆਂ ਦੇ ਲੋਕ ਕਹਿੰਦੇ ਨੇ ਧੰਨ ਧੰਨ ਧੰਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ, ਜਨ ਆਵਨ ਕਾ ਜਨ ਆਵਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਵੀ ਦਿਲੋਂ ਮੰਗ ਮੰਗੀਏ ਤੇ ਇਹ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਤਰਸ ਕਰਿਓ ਮੈਨੂੰ ਤੁਹਾਡੇ ਨਾਮ ਦੀ ਦਾਤ ਪ੍ਰਾਪਤ ਹੋਵੇ, ਮੈਨੂੰ ਤੁਸੀਂ ਭੁੱਲ ਨਾ ਜਾਓ, ਕਿਉਂਕਿ ਭੁੱਲ ਕੇ ਜ਼ਿੰਦਗੀ ਨਹੀਂ ਰਹਿ ਜਾਂਦੀ। ਅਗਲੀ ਗੱਲ, ਅਗਲੀ ਮੰਗ ਹੋਰ ਮੰਗੀ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੈਂ ਗੁਣ ਗਾਵਾਂ ਪਰ ਬੱਧਾ ਰੁੱਧਾ ਜਿਹਾ ਨਾ ਗਾਵਾਂ, ਚਾਅ ਨਾਲ ਤੇਰੇ ਗੁਣ ਗਾ ਸਕਾਂ। ਸ਼ਬਦ ਦੀ ਵਿਚਾਰ ਕਰਦੇ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ ਸਾਰੇ ਜਣੇ ਰਲ ਕੇ ਆਨੰਦ ਸਾਹਿਬ ਦਾ ਪਾਠ ਗੁਰੂ ਚਰਨਾਂ ਵਿੱਚ ਦਿਲੋਂ ਅਰਦਾਸ ਕਰੀਏ, ਮਾਲਕਾ ਮਿਹਰ ਕਰੀ, ਜੋ ਕਹਿੰਦੇ ਹਾਂ ਜੋ ਸੁਣਦੇ ਹਾਂ ਤੁਹਾਡੀ ਸਿੱਖਿਆ ਦਾ ਕੋਈ ਕਿਣਕਾ ਸਾਡੇ ਵੀ ਜੀਵਨ ਦਾ ਅੰਗ ਬਣੇ।

ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ ਹੋਈ। ਕਥਾ ਕੀਰਤਨ ਵਿਚਾਰ ਨਾਮ ਅਭਿਆਸ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਪੜ੍ਹੀ ਬਾਣੀ ਕਥਾ ਕੀਰਤਨ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਆਪਣੀ

ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆ ਗਿਆ ਬਖਸ਼ਿਸ਼ ਕਰਨੀ ਗਰੀਬ ਨਿਵਾਜ ਦਰ ਆਈ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸ਼ੁਭ ਮਨੋਕਾਮਨਾਵਾਂ ਗੁਰਮਤਿ ਅਨੁਸਾਰ ਪੂਰੀਆਂ।

ਪਾਲਣ ਦੀ, ਸੁਮਤ ਬਖਸ਼ਿਸ਼ ਕਰਨੀ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ। ਕਿਰਪਾ ਕਰੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋਚ ਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਯਾ ਕੀ ਰਹਿਣ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਵ ਦੇ ਗੁਰ ਪਾਰਿਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੋ ਕਹੋ ਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ, ਨੂਰ ਅਰਸ਼ੋਂ ਕੁਰਸੋਂ ਚੱਟੀਐ, ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ, ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਂ ਦੈ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾ ਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ, ਸ਼ੰਤ ਘਰ ਪਹਿਲਾ, ਇੱਕ

ਸਾਤ ਚਿਤਵੋਂ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਪਿਆਸੀ ਦਿਨ ਸੁਰਾਤ ਚਿਤਵੋਂ ਅਨਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਛੰਤ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀਆ ਤਿਸ ਮੋਹ

ਆਪ ਗਵਾਇਆ ਜੈ ਧਨ ਭਾਗ ਮਥਾਣੇ ਬਾਹ ਪਕੜ ਠਾਕੁਰ ਹੋ ਕਿੱਦੀ ਗੁਣ ਅਵਗਣ ਨਾ ਪਛਾਣੇ ਗੁਣ ਹਾਰ ਤੈ ਪਾਇਆ ਰੰਗ ਲਾਲ ਬਣਾਇਆ ਤਿਸ ਹੱਬੋ ਕਿਛ ਸੁਹੰਦਾ ਜਨ ਨਾਨਕ ਧਨ ਸੁਹਾਗਣ ਸਾਈ ਜਿਸ ਸੰਗ ਪਧਾਰ ਵਸੰਦਾ ਯਾਰ ਵੇ ਨਿਤ ਸੁਖ ਸੁਖੇਦੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਾਵਨ ਗੋਦ ਅੰਦਰ ਸੁਭਾਏਮਾਨ ਗੁਰੂ ਸਵਾਰੀ ਸਾਧ ਸੰਗਤ ਜੀ, ਆਪ ਜੀ ਨੇ ਗੁਰੂ ਕੀ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਵਿਚਾਰ, ਬਹੁਤ ਹੀ ਸਤਿਕਾਰਯੋਗ ਪੰਥ ਪ੍ਰਸਿੱਧ ਵਿਦਵਾਨ ਗਿਆਨੀ ਪ੍ਰਗਟ ਸਿੰਘ ਜੀ ਮੋਗੇ ਵਾਲਿਆਂ ਪਾਸੋਂ ਸਰਵਣ ਕੀਤੀ ਹੈ। ਗਿਆਨੀ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਲੈਂਦੇ ਰਹਿਣ। ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਕਰਮਜੀਤ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਆਪ ਜੀ ਨੂੰ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨਗੇ। ਇਸੇ ਤਰ੍ਹਾਂ ਲਾਹੇ ਪ੍ਰਾਪਤ ਕਰੋ ਜੀ। ਦਸਰਿਆਂ ਪਾਸੋਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਹੀਂ ਆਵੇ। ਅੰਮ੍ਰਿਤ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਕਰਮਜੀਤ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅਤੇ ਉਹਨਾਂ ਦਾ ਜੱਥਾ। ਸੰਗਤਾਂ ਵੱਲੋਂ ਬਹੁਤ ਬਹੁਤ ਧੰਨਵਾਦ ਜੱਥੇ ਦਾ। ਹੁਣ ਭਾਈ ਜਗਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ, ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਉਹਨਾਂ ਦੀ ਬਰਸੀ ਦੇ ਸੰਬੰਧ ਵਿੱਚ ਸੰਗਤਾਂ ਵੱਲੋਂ ਅੱਜ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਨੇ, ਜਿਨ੍ਹਾਂ ਦੇ ਐਤਵਾਰ ਨੂੰ ਪਰਸੋਂ ਨੂੰ ਮੇਨ ਹਾਲ ਵਿੱਚ 9:15 ਭੋਗ ਪਾਏ ਜਾਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ, ਆਪ ਜੀ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰਬਾਣੀ ਕੀਰਤਨ ਇਤਿਹਾਸ ਸਰਵਣ ਕਰਨਾ ਜੀ। ਆਓ ਬੜੇ ਪਿਆਰ ਨਾਲ ਹੁਣ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਹੁਣ ਸ਼ੁਭ ਆਨੰਦ ਕਾਰਜ ਆਰੰਭ ਹੋਣ ਲੱਗੇ ਹਨ। ਜਿਹੜੀ ਸੰਗਤ ਬਾਹਰੋਂ ਆ ਰਹੀ ਉਹਨੂੰ ਬੇਨਤੀ ਹੈ, ਉੱਤੇ ਪ੍ਰਕਾਸ਼ ਕੀਤਾ ਗੈਲਰੀ ਦੇ ਵਿੱਚ, ਤੁਸੀਂ ਉੱਥੇ ਮੱਥਾ ਟੇਕਣਾ ਹੈ। ਮੇਨ ਹਾਲ ਦੇ ਵਿੱਚ ਆਨੰਦ ਕਾਰਜ ਹੁਣ ਸ਼ੁਰੂ ਹੋਣ ਲੱਗੇ ਹਨ, ਇਹ ਬੇਨਤੀ ਪ੍ਰਵਾਨ ਕਰਨੀ ਜੀ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਵਿਕਰਮਜੀਤ ਸਿੰਘ ਜੀ, ਗੁਰਦਾਸਪੁਰ ਵਾਲਿਆਂ ਦਾ ਰਾਗੀ ਜਥਾ। ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ, ਸਤਿਗੁਰ ਸੱਚ ਸਾਖੀਏ ਸ਼ਬਦ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇਹ ਸ਼ਬਦ ਵੀ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ ਕਿ ਕੋਈ ਵੀ ਕਾਰਜ ਕਰਨਾ ਹੈ ਸਿੱਖ ਨੇ, ਉਸ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਆਪਣੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ। ਜਦੋਂ ਅਸੀਂ ਅਰਦਾਸ ਕਰਕੇ ਕਾਰਜ ਸ਼ੁਰੂ ਕਰਾਂਗੇ, ਫਿਰ ਉਸ ਕਾਰਜ ਨੂੰ ਗੁਰੂ ਸਾਹਿਬ ਵਿੱਚ ਵਰਤ ਕੇ ਆਪ ਸੰਪੂਰਨ ਕਰਦੇ ਹਨ। ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਵੇਗੀ, ਉਸ ਤੋਂ ਬਾਅਦ ਹੁਕਮਨਾਮਾ ਸਾਹਿਬ ਹੋਵੇਗਾ, ਫਿਰ ਪੱਲੇ ਦਾ ਸ਼ਬਦ ਪੜਿਆ ਜਾਵੇਗਾ, ਫਿਰ ਲਾਵਾਂ ਦਾ ਪਾਠ ਸ਼ੁਰੂ ਹੋਵੇਗਾ। ਸੋ ਹੁਣ ਬੇਨਤੀ ਹੈ ਲੜਕੇ ਲੜਕੀ ਨੂੰ ਅਤੇ ਉਹਨਾਂ ਦੇ ਮਾਤਾ ਪਿਤਾ ਨੂੰ, ਉਹ ਖੜ੍ਹੇ ਹੋ ਜਾਣ ਗੁਰੂ ਸਾਹਿਬ ਦੇ ਚਰਨਾਂ ਵਿੱਚ, ਆਨੰਦ ਕਾਰਜ ਦੀ ਆਰੰਭਤਾ ਦੀ ਆਪਾਂ ਅਰਦਾਸ ਕਰੀਏ। ਬਾਕੀ ਸੰਗਤ ਬੈਠੀ ਰਹੇਗੀ। ਨਾਲ ਬੇਨਤੀ ਹੈ ਕਿ ਬੋਲਣਾ ਨਹੀਂ, ਆਪਾਂ ਗੱਲਾਂ ਨਹੀਂ ਕਰਨੀਆਂ ਗੁਰੂ ਸਾਹਿਬ ਦੀ ਹਜ਼ੂਰੀ ਅੰਦਰ, ਕਿਉਂਕਿ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ। ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਣ ਲਾਵਾਂ ਦਾ ਪਾਠ ਸ਼ੁਰੂ ਹੋਣ ਲੱਗਾ ਹੈ। ਸੋ ਪਾਕ ਭਰੀ ਜੋੜੀ ਨੂੰ ਬੇਨਤੀ ਹੈ, ਜਦੋਂ ਤੁਸੀਂ ਉੱਠਣਾ ਹੈ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਉੱਠਣਾ ਹੈ, ਜਦੋਂ ਪਰਿਕਰਮਾ ਪੂਰੀਆਂ ਕਰਕੇ ਬੈਠਣਾ ਉਦੋਂ ਵੀ ਮੱਥਾ ਟੇਕ ਕੇ ਬੈਠਣਾ ਹੈ। ਬੜੀ ਸ਼ਰਧਾ ਦੇ ਨਾਲ ਗੁਰੂ ਸਾਹਿਬ ਜੀ ਨੂੰ ਪਰਿਕਰਮਾ ਕਰਨੀਆਂ ਹਨ ਅਤੇ ਨਾਲ ਗੱਲਾਂ ਨਹੀਂ ਆਪਾਂ ਕਰਨੀਆਂ, ਕੇਵਲ ਗੁਰੂ ਕੀ ਬਾਣੀ ਨੂੰ ਬੜੇ ਪਿਆਰ ਨਾਲ ਸਰਵਣ ਕਰਨਾ ਹੈ। ਹੁਣ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਸੂਹੀ ਰਾਗ ਦੇ ਅੰਦਰ ਚਾਰ ਲਾਵਾਂ ਦੀ ਬਾਣੀ ਉਚਾਰਨ ਕੀਤੀ ਹੈ। ਹੁਣ ਚਾਰ ਲਾਵਾਂ ਦਾ ਪਾਠ ਹੋਵੇਗਾ। ਜਿਸ ਲਾਮ ਦਾ ਦਾਸ ਪਾਠ ਕਰੇਗਾ ਉਸ ਲਾਮ ਦਾ ਭਾਈ ਸਾਹਿਬ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾਉਣਗੇ। ਆਓ ਹੁਣ ਬੜੇ ਪਿਆਰ ਨਾਲ ਲਾਵਾਂ ਦਾ ਪਾਠ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦ੍ਰਿੜਾਇਆ, ਬਲਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜੋ, ਪਾਪ ਤਜਾਇਆ ਬਲਰਾਮ ਜੀਓ। ਧਰਮ ਦ੍ਰਿੜੋ ਹਰ ਨਾਮ ਤਿਆਵੋ, ਸਿਮਰਤ ਨਾਮ ਦ੍ਰਿੜਾਇਆ, ਸਤਿਗੁਰ ਗੁਰ ਪੂਰਾ ਆਰਾਧੋ, ਸਭ ਕਿਲ ਵਿਖ ਪਾਪ ਗਵਾਇਆ। ਸਹਿਜ ਆਨੰਦ ਹੋਵਾ ਵੱਡ ਭਾਗੀ, ਮਨ ਹਰ ਹਰ ਮੀਠਾ ਲਾਇਆ। ਜਨ ਕਹੈ ਨਾਨਕ ਲਾਭ ਪਹਿਲੀ, ਆਰੰਭ ਕਾਜ ਰਚਾਇਆ।

ਆਵ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਭੈ ਮਨ ਹੋਏ।

ਆਵ ਮਨ ਸਹਿਜ ਭਇਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸੁਭਾਈ ਹਰ ਮਨ ਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਅਨ ਦਿਨ ਹਰ ਲਿਵਲਾਈ ਮਨ ਚਿੰਦਿਆ ਫਲ ਪਾਇਆ ਸੁਵਾਮੀ ਹਰ ਨਾਮ ਵਜੀ ਵਾਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੁਮਰੀ ਕਿਰਪਾ ਮੈਂ ਸੁਖ ਕੋਈ ਨਾ ਜਾਣੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕੋ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌਨ ਦਿਆ ਵੈ ਧਾਈ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਹਿ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ

ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਸ਼ੁਭ ਆਨੰਦ ਕਾਰਜ ਲੜਕਾ ਭਾਈ ਪ੍ਰਭ ਪ੍ਰੀਤ ਸਿੰਘ ਗਿੱਲ, ਪਿਤਾ ਸਰਦਾਰ ਰਣਜੀਤ ਸਿੰਘ ਗਿੱਲ ਅਤੇ ਮਾਤਾ ਸੁਖਵਿੰਦਰ ਕੌਰ ਗਿੱਲ, ਲੜਕੀ ਬੀਬਾ ਐ ਰਣਦੀਪ ਕੌਰ ਟਿਵਾਣਾ, ਸਪੁੱਤਰੀ ਸਰਦਾਰ ਨਰਿੰਦਰ ਸਿੰਘ ਟਿਵਾਣਾ ਅਤੇ ਮਾਤਾ ਕੁਲਦੀਪ ਕੌਰ ਟਿਵਾਣਾ ਸੱਚੇ ਪਾਤਸ਼ਾਹ ਜੀ, ਤਿੰਨਾਂ ਦਾ ਸ਼ੁਭ ਆਨੰਦ ਕਾਰਜ ਆਪ ਜੀ ਦੀ ਹਜ਼ੂਰੀ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਲਾਵਾਂ ਦਾ ਪਾਠ ਕਰਦਿਆਂ, ਕੀਰਤਨ ਕਰਦਿਆਂ, ਸੇਵਾ ਕਰਦਿਆਂ ਆਪ ਜੀ ਦੇ ਦੱਸ ਰਿਹਾ ਪਾਸੋਂ ਬੇਅੰਤ ਭੁੱਲਾਂ ਬਖਸ਼ ਦੇਣਾ ਜੀ, ਸੁਭਾਗ ਭਰੀ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਪਰਸਪਰ ਪਿਆਰ ਇਤਫਾਕ ਦੀ ਦਾਤ ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਣਾ, ਅੰਗ ਸੰਗ ਹੋ ਕੇ ਸਹਾਇਤਾ ਕਰਨੀ, ਦੁੱਖਾਂ ਦਲਿੱਦਰਾਂ ਦੇ ਨਾਸ ਕਰਨੇ, ਸੁੱਖਾਂ ਦੇ ਪ੍ਰਵੇਸ਼ ਕਰਨੇ, ਚੜ੍ਹਦੀਆਂ ਕਲਾਂ ਬਖਸ਼ਣੀਆਂ, ਦੋਨਾਂ ਹੀ ਪਰਿਵਾਰਾਂ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ, ਲੋਕ ਪਰਲੋਕ ਸੇਵਕਾਂ ਦੇ ਪੜਦੇ ਟੱਕਣੇ, ਸੇਵਕਾਂ ਦੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਅੰਮ੍ਰਿਤ ਗੁਰਬਾਣੀ ਦਾ ਭਾਵ ਸੰਗਤਾਂ ਅਤੇ ਸੁਭਾਗ ਭਰੀ ਜੋੜੀ ਦੇ ਹਿਰਦੇ ਵਿੱਚ ਵਸਾਉਣਾ, ਆਪ ਜੀ ਦੇ ਹਜ਼ੂਰ ਛੇ ਪੌੜੀਆਂ ਨੰਦ ਸਾਹਿਬ ਬਾਣੀ ਦੀ ਅਰਦਾਸ, ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਬ ਚਾਹ, ਰਾਜ ਕਰੇਗਾ ਖਾਲਸਾ। ਖੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਿਹਾ ਜਿਹਾ। ਜੋ ਸ਼ਰਧਾ ਕਰ ਸੇਮ ਦੇ, ਖੰਡਾ ਜਾ ਕੈ ਹੱਥ ਮੈਂ, ਸੋ ਹਮਰੀ ਰਚਿਆ ਕਰਹੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਧਰਨ ਸਵੰਨੀ ਖੜ ਰਤਨ ਜੜਾਵੀ, ਹਰ ਪ੍ਰੇਮ ਪੁਰਖ ਮਨ ਬੁੱਠਾ, ਸਭੇ ਕਾਜ ਸੁਹੇਲੜੇ ਥੀਏ, ਗੁਰ ਨਾਨਕ ਸਤਿਗੁਰ ਤੁਠਾ। ਖੰਭ ਵੀ ਕਾਂਦੜੇ ਜੇ ਲਹਾਂ, ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਟੋਲ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋ ਹੀ ਹੈ ਸਭਨਾ ਦਾ ਵਿਸਾਹੋ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰਪੂਰਾ ਕਿਰਪਾ ਧਾਰੀ, ਪ੍ਰਭ ਪੂਰੀ ਲੋਚ ਹਮਾਰੀ।

ਏ ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਆ ਉਠਤ ਬੈਠਤ ਹਰ ਹਰ ਧਿਆਈਐ ਅਨ ਦਿਨ ਸੋ ਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੇ ਕੋ ਵੱਡ ਭਾਗੀ ਪਾਏ ਕੋਟ ਜਨਮ ਕੇ ਕਿਲ ਬਿਖ ਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤਿਗੁਰ ਕੀ ਸੱਚ ਸਾਖੀ ਬਿਘਨ ਬਿਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਦ੍ਰਿੜਾਇਆ ਖੋਏ ਪਾਪ ਭਏ ਸਭ ਪਾਵਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਸ਼ੁਭ ਆਨੰਦ ਕਾਰਜ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਪੂਰਨ ਹੋਏ ਨੇ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ। ਸਤਿਗੁਰੂ ਜੀ ਨੇ ਹੁਕਮਨਾਮਾ ਬਖਸ਼ਿਆ ਸੁਰਠ ਮਹੱਲਾ ਪੰਜਵਾਂ, ਗੁਰਪੂਰੈ ਕਿਰਪਾ ਧਾਰੀ ਪ੍ਰਭਪੂਰੀ ਲੋਚ ਹਮਾਰੀ, ਕਰ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਭਾਗ ਭਰੀ ਜੋੜੀ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਆਉਣ ਵਾਲਾ ਸਮਾਂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾਂ ਦਾ ਬਖਸ਼ਣ। ਦੋਨਾਂ ਹੀ ਪਰਿਵਾਰਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਦੋਨਾਂ ਪਰਿਵਾਰਾਂ ਦੀ ਸ਼ਰਧਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਤੇ ਇਸੇ ਤਰ੍ਹਾਂ ਬਣੀ ਰਹੇ। ਸਾਡਾ ਵਿਸ਼ਵਾਸ, ਸਾਡਾ ਭਰੋਸਾ ਹੁਣ ਗੁਰੂ ਘਰ ਦੇ ਚੇਅਰਮੈਨ ਸਾਹਿਬ ਭਾਈ ਰਣਬੀਰ ਸਿੰਘ ਜੀ ਪਰਮਾਰ ਆਪ ਸੰਗਤਾਂ ਨੂੰ ਅਗਲਾ ਪ੍ਰੋਗਰਾਮ ਦੱਸਣਗੇ। ਆਓ ਤਿੰਨਾਂ ਪਾਸੋਂ ਕੁਝ ਬਚਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਚਰਨਾਂ ਵਿੱਚ ਸ਼ੋਭਿਤ ਸਾਧ ਸੰਗਤ ਜੀਓ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5-10 ਮਿੰਟ ਹੋਰ ਲੱਗਣੇ ਨੇ। ਇਸੇ ਤਰ੍ਹਾਂ ਆਪ ਜੀ ਨੇ ਸ਼ਾਂਤੀ ਦਾ ਦਾਨ ਬਖਸ਼ਿਸ਼ ਕਰਨਾ। ਅੱਜ ਅਸੀਂ ਬਹੁਤ ਹੀ ਖੁਸ਼ੀਆਂ ਦੇ ਮੌਕੇ ਦੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਾਜ਼ਰੀ ਦੇ ਵਿੱਚ ਇਕੱਤਰ ਹੋਏ ਹਾਂ। ਬੇਟਾ ਪ੍ਰਭਪ੍ਰੀਤ ਸਿੰਘ ਅਤੇ ਬੇਟੀ ਐਰਨਦੀਪ ਕੌਰ ਦੇ ਸ਼ੁਭ ਆਨੰਦ ਕਾਰਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਹੋਏ ਨੇ। ਬੱਚੇ ਬੱਚੀ ਨੂੰ ਗੁਰਦੁਆਰਾ ਸਾਹਿਬ ਦਸ਼ਮੇਸ਼ ਕਲਚਰ ਸੈਂਟਰ ਵੱਲੋਂ, ਆਪਣੇ ਪਰਿਵਾਰ ਵੱਲੋਂ ਅਤੇ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਲੱਖ ਲੱਖ ਵਧਾਈ ਹੋਵੇ। ਅਤੇ ਦੋਨਾਂ ਦੇ ਮਾਤਾ ਪਿਤਾ ਸਰਦਾਰ ਰਣਜੀਤ ਸਿੰਘ ਜੀ ਗਿੱਲ, ਬੀਬੀ ਸੁਖਵਿੰਦਰ ਕੌਰ, ਸਰਦਾਰ ਨਰਿੰਦਰ ਸਿੰਘ ਜੀ ਟਵਾਣਾ ਅਤੇ ਬੀਬੀ ਕੁਲਦੀਪ ਕੌਰ ਅਤੇ ਸਮੁੱਚੇ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ ਵੀ ਬਹੁਤ ਬਹੁਤ ਵਧਾਈ ਹੋਵੇ। ਮੈਂ ਬੱਚੇ ਬੱਚੀ ਨੂੰ ਇੱਕ ਗੱਲ ਕਹਿਣੀ ਚਾਹਾਂਗਾ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਬੈਠੇ ਹਾਂ। ਐਨੀ ਟਾਈਮ ਯੂ ਸੀਕ ਅ ਸਪਿਰਚੁਅਲ ਗਾਈਡੈਂਸ, ਔਰ ਯੂ ਵਾਂਟ ਟੂ ਸਟਾਰਟ ਅ ਸਪਿਰਚੁਅਲ ਲਾਈਫ, ਦ ਵਰਡ ਆਫ ਗੁਰੂ ਗ੍ਰੰਥ ਸਾਹਿਬ ਕੈਨ ਸਟੀਅਰ ਯੂ ਇਨ ਦ ਰਾਈਟ ਡਾਇਰੈਕਸ਼ਨ। ਸੋ ਹਮੇਸ਼ਾ ਗੁਰੂ ਦਾ ਪੱਲਾ ਫੜਨਾ ਹੈ। ਜੇ ਦੋਨਾਂ ਪਰਿਵਾਰਾਂ ਦੀ ਗੱਲ ਕਰਾਂ, ਪਹਿਲਾਂ ਮੈਂ ਟਵਾਣਾ ਪਰਿਵਾਰ ਵੱਲੋਂ ਨਿੱਕ ਹੋਣਾ ਦਾ ਇਕੱਲਾ ਹੀ ਪਰਿਵਾਰ ਨਹੀਂ, ਸਾਰੇ ਜਿੰਨੇ ਵੀ ਇਹਨਾਂ ਦੇ ਰਿਸ਼ਤੇਦਾਰ ਨੇ, ਅਰਨ ਦੇ ਨਾਨਕਾ ਪਰਿਵਾਰ, ਫੁੱਫੜ ਪਰਿਵਾਰ, ਜਦੋਂ ਕਦੇ ਅਸੀਂ ਇੱਥੇ ਕੈਨੇਡਾ ਦੇ ਵਿੱਚ ਆਏ ਹਾਂ ਉਦੋਂ ਹੀ ਇਹਨਾਂ ਦੇ ਨਾਲ ਸਾਂਝ ਇੱਕ ਪਰਿਵਾਰ ਦੀ ਤਰ੍ਹਾਂ ਆਏ ਹਾਂ, ਸਮੁੱਚੇ ਦੋਸਤਾਂ ਮਿੱਤਰਾਂ ਦੀ। ਸੋ ਇੱਕ ਪਰਿਵਾਰ ਦੀ ਤਰ੍ਹਾਂ ਇਹਨਾਂ ਦੋਨਾਂ ਬੱਚਿਆਂ ਨੂੰ ਅਸੀਂ ਵੱਡੇ ਹੁੰਦੇ ਦੇਖਿਆ ਅਤੇ ਅੱਜ ਇੱਥੇ ਇਸ ਡਰੈਸ ਦੇ ਵਿੱਚ, ਵੈਡਿੰਗ ਡਰੈਸ ਦੇ ਵਿੱਚ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਅਤੇ ਮੈਂ ਬਹੁਤ ਬਹੁਤ ਇਹਨਾਂ ਨੂੰ ਵਧਾਈ ਦਿੰਦਾ। ਬਾਕੀ ਗਿੱਲ ਪਰਿਵਾਰ ਆ, ਰਣਜੀਤ ਇਹਨਾਂ ਦੇ ਤਾਇਆ ਜੀ ਸਰਦਾਰ ਗੁਰਦਰਸ਼ਨ ਸਿੰਘ, ਕਦੇ ਫੈਡਰੇਸ਼ਨ ਦੀਆਂ ਮੀਟਿੰਗਾਂ ਹੋਇਆ ਕਰਦੀਆਂ ਸੀ, ਉੱਥੇ ਮੀਟਿੰਗਾਂ ਦੇ ਵਿੱਚ ਆਇਆ ਕਰਦੇ ਸੀ। ਅਤੇ ਜਸਵਿੰਦਰ ਸਰੀ ਤੋਂ ਆਏ ਨੇ, ਉਹਨਾਂ ਦੇ ਨਾਲ ਅਸੀਂ ਇਕੱਠਿਆਂ ਨੇ ਕੰਮ ਵੀ ਕੀਤਾ। ਅਤੇ ਜਿੰਨੇ ਵੀ ਸਾਡੇ ਕੌਮੀ ਕੰਮ ਨੇ, ਦੋਨਾਂ ਪਰਿਵਾਰਾਂ ਨੇ ਬਹੁਤ ਹੀ ਜ਼ਿਆਦਾ ਸਾਥ ਦਿੱਤਾ, ਹਮੇਸ਼ਾ ਪਿਆਰ ਭਰਿਆ ਹੱਥ, ਔਰ ਹਮੇਸ਼ਾ ਜਿੱਦਾਂ ਵੀ ਸਾਥ ਚਾਹੀਦਾ ਇਹਨਾਂ ਪਰਿਵਾਰਾਂ ਨੇ ਦਿੱਤਾ। ਅਤੇ ਪਵੀ ਖਾਸ ਕਰਕੇ, ਦੋਨੇ ਜਦੋਂ ਛੋਟੇ ਸੀ ਬੱਚੇ, ਸਾਡੇ ਵੀ ਬੱਚੇ ਖੇਡਦੇ ਸੀ ਬਾਸਕਟਬਾਲ, ਕਰਨ ਅਤੇ ਪਵੀ ਇਕੱਠੇ ਜਾਇਆ ਕਰਦੇ ਸੀ ਗੇਮ 'ਤੇ। ਦੇ ਬੋਥ ਆਰ ਵੈਰੀ ਗੁੱਡ ਬਾਸਕਟਬਾਲ ਪਲੇਅਰ, ਪਵੀ ਬੀਇੰਗ ਬਿਟ ਬੈਟਰ। ਆਈ ਸਟਿਲ ਮਿਸ ਦੋਜ਼ ਡੀਪ ਥਰੀਜ਼ ਪਵੀ ਯੂਜ਼ ਟੂ ਹਿੱਟ, ਵਧੀਆ ਸੀਗਾ ਉਦੋਂ। ਆਈ ਸਟਿਲ ਮਿਸ ਦੋਜ਼ ਫਨ ਡੇਜ਼। ਅਤੇ ਅੱਜ ਵਧੀਆ ਲੱਗਿਆ ਤੁਸੀਂ ਇੱਥੇ ਵੈਡਿੰਗ ਡਰੈਸ ਦੇ ਵਿੱਚ ਬੈਠੇ ਹੋ। ਸਾਡੀ ਸਾਰੇ ਦੋਸਤਾਂ ਮਿੱਤਰਾਂ ਦੀ ਦਿਲੋਂ ਅਰਦਾਸ ਹੈ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਖੁਸ਼ੀਆਂ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਸਭ ਤੋਂ ਵੱਧ ਇੱਥੇ ਜਿਹੜੀ ਬਲੈਸਿੰਗ ਹੈ ਉਹ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੁਹਾਨੂੰ, ਤੁਹਾਡੇ ਪਰਿਵਾਰਾਂ ਨੂੰ ਆਪਣੇ ਲੜ ਲਾਈ ਰੱਖਣ। ਤੁਸੀਂ ਹਮੇਸ਼ਾ ਗੁਰੂ ਘਰ ਦੇ ਨਾਲ ਜੁੜੇ ਰਹੋ, ਤੇ ਬਹੁਤਾ ਸਮਾਂ ਨਹੀਂ ਲੈਂਦਾ। ਸਾਡੇ ਕੋਲ ਢਾਡੀ ਜਥਾ ਵੀ ਹੈ ਸਰਦਾਰ ਪ੍ਰਿਤਪਾਲ ਸਿੰਘ ਜੀ ਪਾਰਸ, ਇਹਨਾਂ ਨੇ ਵੀ ਇੱਕ ਕਵਿਤਾ ਦੇ ਰੂਪ ਵਿੱਚ ਵਧਾਈ ਦੇਣੀ ਹੈ ਤੇ ਇਹਨਾਂ ਦੀ ਕਵਿਤਾ ਦੇ ਵਿੱਚ ਅਰਦਾਸਾਂ ਵੀ ਹੁੰਦੀਆਂ। ਸੋ ਕੁਛ ਸਮਾਂ ਆਪ ਜੀ ਨੇ ਇਸੇ ਤਰ੍ਹਾਂ ਪਿਆਰ ਦਾ ਸਬੂਤ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ ਵਿਛੜਿਆ, ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਠ, ਹਰ ਨਾਮੋ ਮੰਤਰ ਦੜਾਇਦਾ ਕੱਟੇ ਹੁਮੇ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਯੋਗ। ਆਓ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਸਤਿਗੁਰਾਂ ਨੂੰ ਸੀਸ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਸੇਵਾਦਾਰ ਪਰਮਾਰ ਸਾਹਿਬ ਉਹਨਾਂ ਨੇ ਜਿੱਥੇ ਬੱਚਿਆਂ ਨੂੰ ਵਧਾਈ ਦਿੱਤੀ ਹੈ, ਉੱਥੇ ਦੋਨਾਂ ਪਰਿਵਾਰਾਂ ਦੀ ਆਈਆਂ ਸੰਗਤਾਂ ਦੀ ਤੇ ਆਪਣੇ ਵੱਲੋਂ ਆਪਣੇ ਦਿਲ ਦੀ ਖੁਸ਼ੀ ਦੀ ਗੱਲ ਵੀ ਕੀਤੀ। ਕਿਉਂ ਖੁਸ਼ੀਆਂ ਦਾ ਸਮਾਂ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਧੀ ਦੇ ਕਿਹਾ ਪੁੱਤ ਬਣਾਉਣਾ, ਕਹਿੰਦੇ ਗੱਲ ਸਿਆਣੇ, ਜਿੱਥੇ ਚੋ ਖਿਲਾਰੀ ਦਾਤੇ ਪੈਂਦੇ ਉੱਥੇ ਚੁਗਣੇ ਦਾਣੇ। ਧੀ ਤੋਰਨੀ ਨਹੁੰ ਲੈ ਆਉਣੀ, ਸਾਡੀਆਂ ਧੀਆਂ ਦੂਸਰੇ ਘਰੇ ਜਾ ਕੇ ਨੋਹਾਂ ਬਣਦੀਆਂ, ਦੂਸਰਿਆਂ ਦੀਆਂ ਧੀਆਂ ਸਾਡੇ ਘਰੇ ਆ ਕੇ ਨੋਹਾਂ ਬਣ ਜਾਣੀਆਂ। ਧੀ ਤੋਰਨੀ ਨਹੁੰ ਲੈ ਆਉਣੀ, ਇਹ ਦਸਤੂਰ ਨਿਆਰਾ, ਪੇਕਾ ਘਰ ਬਾਪੂ ਦਾ ਸੋਹਣਾ, ਸਹੁਰਾ ਘਰ ਵੀ ਪਿਆਰਾ। ਬੇਬੇ ਤੇ ਬਾਪੂ ਨੇ ਟੁਕੜਾ ਤੋੜ ਜਿਲਾਂ ਦਾ ਦੇਤਾ, ਸੱਸ ਤੇ ਸਹੁਰਾ ਰੱਬ ਨੇ ਤੇਰੇ ਸੱਚ ਜਵਾਨੋਂ ਕਹਿਤਾ। ਜੋੜੀ ਦੇ ਸਰੁੱਤੋਂ ਪੀਵੇ ਮਾਂ ਬਾਰ ਬਾਰ ਕੇ ਪਾਣੀ, ਲਿਆ ਮੈਂ ਥੋੜੀਆਂ ਮਿਰਚਾਂ ਮਾਰਾਂ ਨਜ਼ਰ ਨਾ ਲੱਗੇ ਕਾਣੀ, ਅਜੀਤਵਾਲ ਦੇ ਪਾਰਸ ਨੇ ਵੀ ਦਿੱਤੀਆਂ ਆਣ ਦੁਆਵਾਂ, ਰੱਬਾ ਸਿਰ ਤੇ ਹੱਥ ਜੋੜੀ ਦੇ ਰੱਖੀ, ਰੱਬਾ ਠੰਡੀਆਂ ਆਉਣ ਹਵਾਵਾਂ, ਸਿਰ ਤੇ ਹੱਥ ਜੋੜੀ ਦੇ ਰੱਖੀ, ਰੱਬਾ ਠੰਡੀਆਂ ਆਉਣ ਹਵਾਵਾਂ। ਆਪਾਂ ਇਹ ਅਰਦਾਸ ਕੀਤੀ ਸਾਰਿਆਂ ਨੇ ਰਲ ਕੇ ਕਿ ਸੱਚੇ ਪਾਤਸ਼ਾਹ ਜੀਓ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ, ਆਪਸ ਵਿੱਚ ਮੇਲ ਜੋਲ ਪ੍ਰੇਮ ਪਿਆਰ ਏਕਤਾ ਥਵਾਕ ਬਖਸ਼ਿਓ। ਇੱਕੋ ਗੱਲ ਕਹਿ ਕੇ ਮੈਂ ਕਵਿਤਾ ਛਡਾ ਦੇਣੀ, ਪੰਜ ਚਾਰ ਮਿੰਟ ਦਾ ਸਮਾਂ ਲੈਣਾ ਤੁਹਾਡਾ ਬਾਹਲਾ ਨਹੀਂ। ਇੱਥੇ ਜਿੱਥੇ ਸਭ ਤੋਂ ਵੱਡੀ ਖੁਸ਼ੀ ਮਾਂ ਬਾਪ ਨੂੰ ਹੁੰਦੀ ਹੈ, ਗਿੱਲ ਪਰਿਵਾਰ ਅਤੇ ਢਵਾਣਾ ਪਰਿਵਾਰ, ਸਰਦਾਰ ਰਣਜੀਤ ਸਿੰਘ ਜੀ ਗਿੱਲ ਸਾਹਿਬ ਅਤੇ ਬੀਬੀ ਸੁਖਵਿੰਦਰ ਕੌਰ ਜਿਨ੍ਹਾਂ ਦੇ ਬੇਟੇ ਪ੍ਰਭਦੀਪ ਸਿੰਘ ਜੀ ਗਿੱਲ ਦਾ ਸ਼ਬ ਵਿਆਹ ਏ, ਅਤੇ ਸਰਦਾਰ ਨਰਿੰਦਰ ਸਿੰਘ ਜੀ ਟਵਾਣਾ ਅਤੇ ਬੀਬੀ ਕੁਲਦੀਪ ਕੌਰ ਟਵਾਣਾ ਉਹਨਾਂ ਦੀ ਲਾਡਲੀ ਬੇਟੀ ਅਰਨਦੀਪ ਕੌਰ ਦਾ ਸ਼ਭ ਆਨੰਦ ਕਾਰਜ ਹੋਇਆ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰ ਹੈ, ਇਹ ਮਾਂ ਬਾਪ ਦੀਆਂ ਦੁਆਵਾਂ ਨਾਲ ਹੀ ਬੱਚੇ ਇੱਥੋਂ ਤੱਕ ਪਹੁੰਚਦੇ ਹੈ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ, ਨਹੀਂ ਇੱਕ ਪਹੀਏ ਨਾਲ ਚੱਲਦੀ ਗੱਡੀ, ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡ ਲਡਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕਠਿਨ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ ਚ ਬਾਪੂ ਰੱਬ ਵਾਲਾ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਇੱਕੋ ਕਵਿਤਾ ਵਧਾਈ ਦੀ, ਖੁਸ਼ੀਆਂ ਦੀ, ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਦੀ, ਮੇਰੇ ਸਾਥੀ ਭਾਈ ਜਗਤਾਰ ਸਿੰਘ ਮਾਂਗੇਆਲ, ਭਾਈ ਜਗਸੀਰ ਸਿੰਘ ਬੰਸੀਪੁਰਾ, ਸਰੰਗੀ ਮਾਸਟਰ ਭਾਈ ਬੂਟਾ ਸਿੰਘ ਪਰਵਾਹੀ ਅਤੇ ਗਿਆਨੀ ਪ੍ਰਤਪਾਲ ਸਿੰਘ ਪਾਰਸ ਜਗਰਾਓ ਵਾਲਿਆਂ ਦੇ ਗੋਲਡ ਮੈਡਲਿਸਟ ਇੰਟਰਨੈਸ਼ਨਲ ਢਾਡੀ ਜਥੇ ਤੋਂ ਹੀ।

ਲੱਖ ਸ਼ੁਕਰ ਮਨਾਏ ਨੇ, ਸੁੱਖਾਂ ਸੁੱਖ ਵਿਆਹ ਦੇ ਅੱਜ ਦਿਨ ਆਏ ਨੇ। ਮਾਪਿਆਂ ਨੇ ਲੱਖ ਸ਼ੁਕਰ ਮਨਾਏ ਨੇ, ਸੁੱਖਾਂ ਸੁੱਖ ਵਿਆਹ ਦੇ ਅੱਜ ਦਿਨ ਆਏ।

0: ਲਾਵਾਂ ਜੋੜੀ ਨੇ ਮੱਥਾ ਟੇਕਿਆ ਹਾਂ ਮੱਥਾ ਟੇਕਿਆ ਚਿਹਰੇ ਤੇ ਜਲਾਲ ਵੱਖਰਾ ਹੀ ਵੇਖਿਆ ਚਿਹਰੇ ਤੇ ਜਲਾਲ ਵੱਖਰਾ ਹੀ ਵੇਖਿਆ
1: ਨੂੰ ਕਰਮ ਬਣੀਆਂ ਨੇ

0: ਕਰਮਾਂ ਦੇ ਨਾਲ ਗਾਂ ਦਾ ਦਿਨ ਆਇਆ ਏ, ਵਿਆਹ ਦਾ ਦਿਨ ਆਇਆ ਏ, ਨਾਲੇ ਪੈਂਦਾ ਭੰਗੜਾ ਗਿੱਧਾ ਵੀ ਪਾਇਆ ਏ, ਨਾਲੇ ਪੈਂਦਾ ਗਿੱਧਾ ਭੰਗੜਾ ਵੀ ਪਾਇਆ
1: ਏ। ਬੋਲਣ ਦਾ ਕਵਿਤਾ ਸੁਣਾਈਆਂ ਜੀ, ਕਵਿਤਾ ਸੁਣਾਈਆਂ ਜੀ, ਵਿਆਹ ਦੀਆਂ ਹੁਣ ਸਭ ਨੂੰ ਵਧਾਈਆਂ ਜੀ, ਵਿਆਹ ਦੀਆਂ ਹੁਣ ਸਭ ਨੂੰ ਵਧਾਈਆਂ ਜੀ, ਵਿਆਹ ਦੀਆਂ ਹੁਣ ਸਭ ਨੂੰ ਵਧਾਈਆਂ ਜੀ। ਹੋ
2: ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾ ਹੀ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਬਾਬਲ ਨੂੰ ਇਹ ਰਾਜਾ ਆਖੇ, ਮਾਣੂ ਆਖੇ ਰਾਣੀ, ਆਪਣੇ ਸੋਹਣੇ ਵੀਰਾਂ ਉੱਤੋਂ ਪੀਵੇ ਵਾਰ ਵਾਰ ਕੇ ਪਾਣੀ। ਮਾਂ ਬਾਪ ਦੇ ਕੰਡਾ ਲੱਗਿਆ ਧੀ ਕਦੇ ਨਾ ਜਰਦੀ, ਸਾਰੀ ਉਮਰੀ ਪਾਰਸ ਰਹਿੰਦੀ ਮਾਪੇ ਮਾਪੇ
3: ਕਰਦੀ।
2: ਦਸ ਦੇ ਜਥੇ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਵਿਆਹ ਕਾਰਜਾਂ ਦੀਆਂ ਸੁਭਾਗੀ ਜੋੜੀ ਨੂੰ, ਦੋਨਾਂ ਪਰਿਵਾਰਾਂ ਨੂੰ, ਆਈਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੈਂ ਬੇਨਤੀ ਕਰਾਂ, ਅਗਲਾ ਪ੍ਰੋਗਰਾਮ ਗੁਰੂ ਘਰ ਦੇ ਸੇਵਾਦਾਰ ਸਰਦਾਰ ਪਰਮਾਰ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਫਤਿਹ ਦੀ ਸਾਂਝ ਪ੍ਰਾਪਤ ਕਰੀਏ, ਪਿਆਰ ਸਤਿਕਾਰ ਦੇ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ,
4: ਵਾਹਿਗੁਰੂ ਜੀ ਕੀ ਫਤਿਹ।
5: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਬਹੁਤ ਬਹੁਤ ਢਾਡੀ ਜਥੇ ਦਾ, ਗਿੱਲ ਪਰਿਵਾਰ, ਟਵਾਣਾ ਪਰਿਵਾਰ ਵੱਲੋਂ ਸਭ ਆਏ ਹੋਏ ਰਿਸ਼ਤੇਦਾਰਾਂ ਦਾ, ਸੱਜਣਾ ਮਿੱਤਰਾਂ ਦਾ, ਦੂਰੋਂ ਨੇੜੋਂ ਚੱਲ ਕੇ ਆਏ ਹੋ, ਖੁਸ਼ੀਆਂ ਦੇ ਮੌਕੇ ਵਿੱਚ ਸ਼ਾਮਿਲ ਹੋਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅਤੇ ਦੋਨਾਂ ਪਰਿਵਾਰਾਂ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ, ਗੁਰੂ ਕੇ ਕੀਰਤਨੀਆਂ ਦਾ, ਢਾਡੀ ਸਿੰਘਾਂ ਦਾ, ਸਮੁੱਚੇ ਸੇਵਾਦਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਅਤੇ ਜੋ ਸ਼ਗਨ ਦੀ ਰਸਮ ਹੈ ਉਹ ਸਿਰਫ ਬੱਚੇ ਬੱਚੀ ਦੇ ਪੇਰੈਂਟਸ ਇੱਥੇ ਕਰਨਗੇ, ਬਾਕੀ ਦੀ ਜਿਹੜੀ ਸਾਰੀ ਰਸਮ ਹੈ ਸ਼ਗਨ ਦੀ ਉਹ ਟੈਂਟ ਦੇ ਵਿੱਚ ਹੋਵੇਗੀ। ਅਤੇ ਹੁਣ ਆਪਾਂ ਮੇਰੇ ਖਿਆਲ ਦੇਗ ਲੈ ਲਈਏ ਸਾਰਿਆਂ ਨੇ, ਅਤੇ ਟੈਂਟਾਂ ਦੇ ਵਿੱਚ ਜੋ ਲੰਚ ਵਗੈਰਾ ਦਾ ਪ੍ਰੋਗਰਾਮ ਉੱਥੇ ਹੋਵੇਗਾ, ਗੁਰੂ ਕੇ ਲੰਗਰ ਉੱਥੇ ਵਰਤਣਗੇ। ਤੋ ਇੱਕ ਬੇਨਤੀ ਆ ਕਿ ਆਪਾਂ ਗੁਰੂ ਘਰ ਦੀ ਮਰਿਆਦਾ ਨੂੰ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨੂੰ ਮੁੱਖ ਰੱਖਣਾ। ਦਰਬਾਰ ਦੇ ਵਿੱਚ ਖੜ ਕੇ ਆਪਾਂ ਗੱਲਾਂ ਬਾਤਾਂ ਨਹੀਂ ਕਰਨੀਆਂ, ਬਾਹਰ ਜਾ ਕੇ ਕਰਨੀਆਂ ਨੇ। ਸੋ ਇੱਕ ਵਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

0: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋਂ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਭਾਗਾਂ ਵਾਲੇ ਗੁਰਸਿੱਖ ਦਾਤਾ ਦਰ ਤੇਰੇ ਤੇ ਆਉਂਦੇ ਮੂੰਹੋਂ ਮੰਗੀਆਂ ਮਿਲਣ ਮੁਰਾਦਾਂ ਜੋ ਚਰਨੀ ਸੀਸ ਝੁਕਾਉਂਦੇ ਸ਼ਰਧਾ ਪ੍ਰੇਮ ਦੇ ਨਾਲ ਜੋ ਆ ਕੇ ਗੀਤ ਪਿਆਰ ਦੇ ਗਾਉਂਦੇ ਅਜੀਤਵਾਲ ਦੇ ਪਾਰਸ ਵਰਗੇ ਲੱਖ ਭੁੱਲਾਂ ਬਖਸ਼ਾਉਂਦੇ ਮੇਰੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤਿ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਸੀ ਝੁਕਾਉਂਦਿਆਂ ਹੋਇਆਂ ਦੋਨੇ ਹੱਥ ਜੋੜ ਕੇ ਪ੍ਰੇਮ ਸਤਿਕਾਰ ਆਪਦ ਭਾਵਨਾ ਦੇ ਨਾਲ ਫਤਿਹ ਦੀ ਸਾਂਝ ਪ੍ਰਾਪਤ ਕਰੀਏ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਫਤਿਹ।
0: ਬੜਭਾਗੀ ਹਰ ਸੰਗਤ ਪਾਵੈ ਭਾਗਹੀਨ ਭਰਮ ਚੋਟਾ ਖਾਵੈ ਬਿਨ ਭਾਗਾਂ ਸਤ ਸੰਗ ਨਾ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਓ। ਬਿਨਾਂ ਕਰਮਾਂ ਤੋਂ ਬਿਨਾਂ ਭਾਗਾਂ ਤੋਂ ਸੰਗਤ ਨਹੀਂ ਮਿਲਦੀ ਤੇ ਸੰਗਤ ਤੋਂ ਬਿਨਾਂ ਬੰਦੇ ਨੂੰ ਗਿਆਨ ਨਹੀਂ ਆਉਂਦਾ ਗੁਰਮਤ ਦਾ ਸਿਧਾਂਤ ਨਹੀਂ ਸਿੱਖੀ ਜਾਂਦੀ ਗੁਰਮਤ ਨਹੀਂ ਸਿੱਖੀ ਜਾਂਦੀ ਮਨ ਨਹੀਂ ਨੀਵਾਂ ਹੁੰਦਾ ਮਤ ਨਹੀਂ ਉੱਚੀ ਹੁੰਦੀ ਪ੍ਰੇਮ ਦਾ ਰੰਗ ਨਹੀਂ ਚੜ੍ਹਦਾ ਸੰਗਤ ਤੋਂ ਬਿਨਾਂ ਕਿਉਂਕਿ ਆਮ ਹੀ ਕਹਾਵਤ ਆ ਵੀ ਜੈਸੀ ਸੰਗਤ ਵੈਸੀ ਰੰਗਤ ਰੰਗ ਉਹੋ ਜਿਹਾ ਹੀ ਬੰਦੇ ਨੂੰ ਚੜ੍ਹਦਾ ਜਿਹਦੀ ਸੰਗਤ ਚ ਬੈਠਾ ਹੋਵੇ ਮਾੜਿਆਂ ਦੀ ਸੰਗਤ ਬੰਦੇ ਨੂੰ ਮਾੜਾ ਬਣਾ ਦਿੰਦੀ ਹੈ ਤੇ ਚੰਗਿਆਂ ਦੀ ਚੰਗਾ ਕਰ ਦਿੰਦੀ ਹੈ ਤੇ ਜਿਹੜੀ ਰੱਬ ਦੀ ਸੰਗਤ ਹੋਵੇ ਉਹ ਬੰਦੇ ਨੂੰ ਰੱਬ ਬਣਾ ਦਿੰਦੀ ਹੈ। ਇੱਥੇ ਆਪਾਂ ਰੱਬ ਦੀ ਸੰਗਤ ਕਰਨ ਆਉਣੇ ਹਰ ਕਾ ਸੇਵਕ ਹਰੀ ਜਿਹਾ ਭੇਦ ਨਾ ਜਾਣੋ ਮਾਨਸਾ ਦੇਹਾ। ਇੱਥੇ ਚੱਲ ਕੇ ਆਉਣ ਵਾਲੇ ਇੱਥੇ ਸ਼ਰਧਾ ਨਾਲ ਸੀ ਝੁਕਾਉਣ ਵਾਲੇ ਇੱਥੇ ਪ੍ਰੇਮ ਦੀਆਂ ਤੰਦਾਂ ਪਾਉਣ ਵਾਲੇ ਇੱਥੇ ਮੁਹੱਬਤਾਂ ਦੀ ਸਾਂਝ ਬਣਾਉਣ ਵਾਲੇ ਤਰ ਜਾਂਦੇ ਆ ਕਿਉਂਕਿ ਗੱਲਾਂ ਆਉਣ ਜਾਣ ਦਾ ਮਕਸਦ ਹੀ ਨਹੀਂ ਇੱਥੇ ਵੀ ਆ ਗਏ ਤੇ ਡੱਬਾ ਚੜਾਤਾ ਜਾਂ ਮੁੜ ਗਏ ਜਾਂ ਪੈਸਾ ਟੇਕਦਾ ਇੱਥੇ ਆਉਣ ਜਾਣ ਦਾ ਨਹੀਂ ਗੱਲਾਂ ਮਕਸਦ ਇੱਥੇ ਆ ਕੇ ਕੁਝ ਖੱਟਣ ਦਾ ਮਕਸਦ ਹੈ ਕੁਝ ਗ੍ਰਹਿਣ ਕਰਨ ਦਾ ਮਕਸਦ ਹੈ ਇੱਥੇ ਕੁਝ ਮੰਗਣ ਦਾ ਮਕਸਦ ਹੈ ਸਾਡਾ ਇੱਥੇ ਕੁਝ ਗੁਣਾਂ ਦੀਆਂ ਗੱਲਾਂ ਧਾਰਨ ਦਾ ਮਕਸਦ ਆ ਇੱਥੇ ਆਇਆ ਸਾਡੇ ਗੁਰੂ ਜਦੋਂ ਕਾਰਜ ਸਵਾਰਦਾ ਤੇ ਸਾਡਾ ਹੱਕ ਬਣਦਾ ਮਹਾਰਾਜ ਦਾ ਸ਼ੁਕਰਾਨਾ ਕਰੀਏ ਹਰ ਰੋਜ਼ ਮਹਾਰਾਜ ਦਾ ਸ਼ੁਕਰਾਨਾ ਕਰਨ ਆਉਣੇ ਆ ਹਰ ਰੋਜ਼ ਪਟਾਵਾਂ ਮਹਾਰਾਜ ਦੇ ਚਰਨਾਂ ਚ ਤਿਲ ਫੁੱਲ ਲੈ ਕੇ ਆਉਣੇ ਆ ਤਨ ਮਨ ਧਨ ਦੀਆਂ ਸਵਾਵਾਂ ਕਰਦੇ ਇੱਥੇ ਜੋ ਵੀ ਭੇਟਾ ਜਿਹੜਾ ਵੀ ਗੁਰਸਿੱਖ ਲੈ ਕੇ ਆਉਂਦਾ ਮਹਾਰਾਜ ਉਹਦੀ ਪ੍ਰਵਾਨ ਕਰਦੇ ਆ ਭੇਟਾ ਤੇ ਭੇਟਾ ਜਿਹੜੀ ਉਹ ਬਿੱਤ ਸਮਾਨ ਹੁੰਦੀ ਆ ਜਿਹਨੂੰ ਮਹਾਰਾਜ ਨੇ ਬਾਹਲਾ ਦਿੱਤਾ ਉਹਨੇ ਵੱਡੀ ਭੇਟਾ ਲੈ ਆਉਣੀ ਹੈ ਤੇ ਜਿਹਦੇ ਕੋਲੇ ਥੋੜਾ ਉਹਨੇ ਥੋੜੀ ਲੈ ਆਉਣੀ ਹੈ ਪਰ ਸ਼ਰਧਾ ਉਹਨੂੰ ਹੀ ਹੁੰਦੀ ਵਿੱਚ ਡਾਲਰ ਭਾਵੇਂ ਸੌ ਹੋਵੇ ਤੇ ਭਾਵੇਂ ਇੱਕ ਹੋਵੇ ਕਿਉਂਕਿ ਜਿਹੜਾ ਇੱਕ ਆ ਇੱਕ ਜੋਗਾ ਉਹ ਇੱਕ ਹੀ ਲੈ ਕੇ ਆਉਣਾ ਜਿਹੜਾ ਸੌ ਵਾਲਾ ਸੌ ਲੈ ਕੇ ਆਉਂਦਾ ਲੈ ਕੇ ਆਉਣਾ ਵੀ ਚਾਹੀਦਾ ਕਿਉਂ ਜਿੰਨਾ ਮਾਲਕ ਨੇ ਦਿੱਤਾ ਉਹਦਾ ਦਸਵੰਧ ਕੱਢਣ ਦਾ ਤਾਂ ਹੱਕ ਬਣਦਾ ਹੀ ਆ ਮਹਾਰਾਜ ਨੇ ਹੁਕਮ ਦਿੱਤਾ ਸਾਨੂੰ ਦਸਵੰਧ ਦਾ ਪਰ ਇਹ ਪ੍ਰਵਾਨ ਉਦੋਂ ਆ ਜਦੋਂ ਇਹਦੇ ਚ ਪ੍ਰੇਮ ਹੋਵੇ ਜਦੋਂ ਇਹਦੇ ਚ ਆਪਣਾ ਪਾਲਣਾ ਹੋਵੇ ਮਹਾਰਾਜ ਇਹ ਮੇਰਾ ਨਹੀਂ ਇਹ ਪ੍ਰਵਾਨ ਆ ਕੌਡੀ ਵੀ ਤੇ ਕਰੋੜਾਂ ਵੀ ਜਦੋਂ ਇਹਦੇ ਚ ਇਹ ਨਾ ਹੋਵੇ ਵੀ ਮੈਂ ਮੇਰੀ ਨਾ ਹੋਵੇ ਆਪਣਾ ਨਾ ਹੋਵੇ ਤੇ ਇਹ ਗੁਰੂ ਦੀ ਭੇਟਾ ਜਿਵੇਂ ਮਾਲੀ ਦੇ ਬਾਗ ਚੋਂ ਜਾਈਏ ਮਾਲੀ ਦਾ ਬਾਗ ਦੇ ਵਿੱਚੋਂ ਫੁੱਲ ਤੋੜ ਕੇ ਮਾਲੀ ਨੂੰ ਦੇ ਦਈਏ ਉਹਦੇ ਵਿੱਚ ਸਾਡਾ ਕੁਝ ਨਹੀਂ ਜਾਂਦਾ ਭੇਟਾ ਐਸੀ ਚੀਜ਼ ਆ ਉਹਦੀ ਦਿੱਤੀ ਹੋਈ ਦਾਤ ਚੋਂ ਲੈ ਕੇ ਆਉਣੇ ਤੇ ਮਹਾਰਾਜ ਪ੍ਰਵਾਨ ਵੀ ਕਰਦਾ ਜਦੋਂ ਹਰਿਮੰਦਰ ਸਾਹਿਬ ਦੀ ਸੇਵਾ ਚੱਲ ਰਹੀ ਸੀ ਤੇ ਗੁਰੂ ਮਹਾਰਾਜ ਜੀ ਨੇ ਹੁਕਮਨਾਮੇ ਜਾਰੀ ਕੀਤੇ ਵੀ ਭਾਈ ਸੰਗਤਾਂ ਮਾਇਆ ਨਾਲ ਵੀ ਸੇਵਾ ਕਰਨ ਕਿਉਂਕਿ ਮਾਇਆ ਨਾਲ ਜਿਹੜੀਆਂ ਬਿਲਡਿੰਗਾਂ ਨੇ ਜਿਹੜੇ ਕਾਰਜ ਆ ਇਹ ਮਾਇਆ ਨਾਲ ਹੀ ਚੱਲਣੇ ਆ ਲੰਗਰ ਪਾਣੀ ਮਾਇਆ ਨਾਲ ਹੀ ਚੱਲਣਾ ਹੋਰ ਸਾਰਾ ਪ੍ਰਬੰਧ ਮਾਇਆ ਨਾਲ ਹੀ ਚੱਲਣਾ ਤੇ ਮਾਇਆ ਕਿਹੜੀ ਹੈ ਮਾਇਆ ਜਿਹੜੀ ਗੁਰੂ ਦੀ ਦਿੱਤੀ ਹੋਈ ਹੈ ਸਾਡੇ ਕੋਲੇ ਸੰਗਤਾਂ ਦੀ ਕੋਲ ਆ ਗੁਰੂ ਦੀ ਮਾਨਤਾ ਭੇਟਾ ਜਿਹੜੀ ਹਰੇਕ ਬੰਦੇ ਦੇ ਆਪਣੇ ਸਾਰਿਆਂ ਦੇ ਕੋਲੇ ਨਾ ਦਸਵਾਂ ਹਿੱਸਾ ਗੁਰੂ ਦੀ ਇਮਾਨਤ ਪਈ ਹੈ ਸਾਡੀ ਮਰਿਆਦਾ ਇਹ ਸਾਡੇ ਧਰਮ ਦੀ ਤੇ ਉਹਦੇ ਚੋਂ ਕੋਈ ਕੱਢਦਾ ਦਸਵਾਂ ਹਿੱਸਾ ਤੇ ਕੋਈ ਨਹੀਂ ਵੀ ਕੱਢਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਅਮਾਨਤ ਗੁਰੂ ਦੀ ਗੁਰੂ ਦੇ ਘਰੇ ਲੈ ਕੇ ਆਇਆ ਕਰ ਤੇ ਮਹਾਰਾਜ ਨੇ ਹੁਕਮਨਾਮੇ ਜਾਰੀ ਕੀਤੇ ਜਿਹੜੇ ਮਸੰਦ ਲੋਕ ਸੀ ਉਹ ਨਗਰਾਂ ਚ ਜਾ ਕੇ ਪਿੰਡਾਂ ਚ ਜਾ ਕੇ ਸ਼ਹਿਰਾਂ ਚ ਜਾ ਕੇ ਹੁਕਮਨਾਮੇ ਸੁਣਾਉਂਦੇ ਪੜ੍ਹ ਕੇ ਸੰਗਤ ਨੂੰ ਇਕੱਠ ਕਰਕੇ ਤੇ ਸੰਗਤਾਂ ਭੇਟਾਂ ਲੈ ਕੇ ਆਉਂਦੀਆਂ ਉਦੋਂ ਏਡੇ ਸਾਧਨ ਨਹੀਂ ਸੀ ਵੀ ਆਪਾਂ ਗੱਡੀਆਂ ਮੋਟਰਾਂ ਚ ਬਹਿ ਕੇ ਹਰ ਰੋਜ਼ ਜਾਂ ਦੂਜੇ ਤੀਜੇ ਦਿਨ ਜਾਂ ਹਫ਼ਤੇ ਬਾਅਦ ਮਹਾਰਾਜ ਦੇ ਘਰੇ ਚਲੇ ਜਾਇਆ ਕਰਾਂਗੇ। ਮਸੰਦ ਆਉਂਦੇ ਸੀ ਸੇਵਾਦਾਰ, ਮਸੰਦ ਤੋਂ ਭਾਵ ਸੇਵਾਦਾਰਾਂ ਨੂੰ ਉਦੋਂ ਮਸੰਦ ਕਹਿੰਦੇ ਸੀ। ਉਹਨਾਂ ਨੇ ਭੇਟਾਂ ਲੈ ਕੇ ਜਾਣੀ ਤੇ ਮਹਾਰਾਜ ਦੇ ਚਰਨਾਂ ਚ ਭੇਟ ਕਰਨੀ ਜਾ ਕੇ ਸੰਗਤਾਂ ਦੀ, ਤੇ ਕਈ ਮਾੜੇ ਵੀ ਸੀ ਮਸੰਦ, ਜਿਹੜੇ ਤੀਜਾ ਇਹ ਸਹੀ ਭੇਜਦੇ ਸੀ ਭੇਟਾਂ ਸੰਗਤਾਂ ਦੀ, ਵਿੱਚ ਵਿਚਾਲੇ ਛੱਕ ਜਾਂਦੇ ਸੀ। ਇੱਥੇ ਭਾਈ ਗਰੀਬੂ ਖੜਾ, ਉਹਦੇ ਕੋਲੇ ਕੁਝ ਵੀ ਨਹੀਂ, ਸੰਗਤਾਂ ਨੇ ਭੇਟਾਂ ਰੱਖੀ ਹੈ, ਭੇਟ ਕੀਤੀ ਮਸੰਦਾਂ ਨੂੰ, ਤੇ ਭਾਈ ਗਰੀਬੂ ਕੋਲੇ ਕੁਝ ਨਹੀਂ, ਪਰ ਉਹਦਾ ਮਨ ਕਰਦਾ ਹੈ ਵੀ ਮੈਂ ਵੀ ਮਹਾਰਾਜ ਦੇ ਚਰਨਾਂ ਚ ਕੁਝ ਭੇਟ ਕਰਾਂ, ਮੈਂ ਵੀ ਕੁਝ ਆਪਦੇ ਪੱਲਿਓਂ ਮੇਰੇ ਕੋਲੇ ਕੁਝ ਹੋਵੇ ਤੇ ਮੈਂ ਭੇਟਾਂ ਲੈ ਕੇ ਜਾਵਾਂ, ਨਾਲ ਦਰਸ਼ਨ ਹੋ ਜਾਣਗੇ ਮਹਾਰਾਜ ਦੇ। ਚਾਲਾ ਸੰਗਤਾਂ ਨੇ ਚਾਲੇ ਮਾਰੇ, ਜਿਹਨਾਂ ਕੋਲੇ ਸਮਾਂ ਸੀ ਗੁਰੂ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਦੀ ਧਰਤੀ ਤੇ, ਤੇ ਇਹ ਭਾਈ ਗਰੀਬੂ ਵੀ ਨਾਲ ਗਿਆ, ਇਹਨੇ ਕੌਡੀ ਚੁੱਕੀ ਆ ਘਰੋਂ। ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਵੀ ਕੋਈ ਆਨਾ ਦੁਆਨਾ ਦਮੜਾ ਕੋਈ ਘਰੇ ਪਿਆ, ਉਹਨਾਂ ਸਮੇਂ ਚ ਕਾਰੋਬਾਰ ਹੀ ਹੈ, ਜੇ ਅਸੀਂ ਵੀ ਉਹਨਾਂ ਕੁ ਲਿਆਉਣਾ ਉਹਨਾਂ ਕੁ ਖਰਚ ਲੈਣਾ। ਉਹ ਕਹਿੰਦੀ ਸਵਾਮੀ ਵੀ ਮੈਂ ਕਦੇ ਤੁਹਾਤੋਂ ਕੁਝ ਲਕਾ ਕੇ ਨਹੀਂ ਰੱਖਿਆ, ਘਰ ਦੇ ਵਿੱਚ ਕੁਝ ਵੀ ਨਹੀਂ, ਆ ਇੱਕ ਕੌਡੀ ਪਈ ਹੈ, ਗੁਜ਼ਾਰਾ ਹੀ ਘਰ ਦਾ ਜਿਹੜਾ ਗੁਜ਼ਾਰਾ ਮਸਾਂ ਉਹ ਤੁਹਾਡੀ ਕਿਰਤ ਦੇ ਨਾਲ ਚੱਲ ਰਿਹਾ ਹਰ ਰੋਜ਼ ਦਾ, ਫਿਰ ਇਹ ਕੌਡੀ ਲੈ ਕੇ ਤੁਰ ਪਏ। ਜਿੱਥੇ ਮਹਾਰਾਜ ਬਿਰਾਜਮਾਨ ਆ ਤੇ ਸਾਰੀ ਸੰਗਤ ਨੇ ਭੇਟਾ ਰੱਖੀ, ਉਹ ਆ ਗੋਲਕ ਹੈ ਨਾ, ਗੋਲਕ ਦਾ ਮਤਲਬ ਇਹ ਹੁੰਦਾ ਵੀ ਇਹਦੇ ਚ ਕੋਈ ਕੋਈ ਥੋੜੇ ਪਾਵੇ ਤੇ ਭਵੇਂ ਬਾਹਲੇ ਪਾਵੇ, ਇਹ ਮਹਾਰਾਜ ਪੜਦੇ ਕੱਜਦਾ ਸਾਡੇ ਵੀ। ਮਹਾਰਾਜ ਨੇ ਤਾਂ ਇਹ ਸੰਬੰਧ ਭੇਟਾ ਪਈ ਆ ਗੋਲਕ ਚ ਪਾਉਣ ਵਾਸਤੇ ਵੀ ਕਿਸੇ ਦੇ ਮਨ ਚ ਨਾ ਜਾਵੇ ਵੀ ਮੈਂ ਥੋੜੀ ਭੇਟਾ ਰੱਖਣ ਲੱਗਾ, ਦੇ ਮੇਰੇ ਸਤਿਗੁਰਾਂ ਦੇ ਚਰਨਾਂ ਚ ਨਾ ਸਾਰਿਆਂ ਨੇ ਮੱਥੇ ਟੇਕੇ ਐ, ਤੇ ਕੋਈ ਸੋਨਾ ਟੇਕਦਾ, ਕੋਈ ਚਾਂਦੀ ਟੇਕਦਾ, ਕੋਈ ਧਨ ਦੌਲਤ ਟੇਕਦਾ, ਤੇ ਭਾਈ ਗਰੀਬੂ ਨੇ ਖਾਲੀ ਹੱਥੀ ਮੱਥਾ ਟੇਕਦਾ। ਉਹ ਕਹਿੰਦਾ ਮਨਾ ਵੀ ਕਿਤੇ ਆ ਕੌਡੀ ਰੱਖ ਕੇ ਮਹਾਰਾਜ ਦੀ ਨਰਾਦਰ ਵੀ ਨਾ ਕਰ ਦੇਵਾਂ, ਮੈਨੂੰ ਸੇਵਾਦਾਰ ਕਿਤੇ ਘੂਰ ਹੀ ਨਾ ਦੇਣ ਵੀ ਜਿੱਥੇ ਸੋਨਾ ਹੀ ਚਾਂਦੀ ਭੇਟਾ ਪਏ ਐ, ਤੇ ਤੇਰੀ ਆ ਕੌਡੀ ਕੀ ਕਰਨੀ ਮਹਾਰਾਜ ਨੇ। ਸਾਡਾ ਜਿਹੜਾ ਭਾਰਤ ਦਾ ਜਿਹੜਾ ਸਾਡੀ ਮਾਇਆ ਨਾ, ਭਾਰਤ ਦੀ ਜਿਹੜਾ ਪੈਸਾ ਸਾਡਾ, ਇਹ ਕੌਡੀ ਤੋਂ ਸ਼ੁਰੂ ਹੋਇਆ, ਫੁੱਟੀ ਕੌਡੀ ਤੋਂ ਸ਼ੁਰੂ ਹੋਇਆ, ਇਹ ਬਜ਼ੁਰਗਾਂ ਨੂੰ ਪਤਾ। ਤੇ ਇਹ ਪਿੱਛੇ ਜਾ ਕੇ ਬੈਠਾ, ਅਰਦਾਸੀਏ ਸਿੰਘ ਨੇ ਬੇਨਤੀ ਕੀਤੀ, ਕਹਿੰਦੇ ਮਹਾਰਾਜ ਸਾਰੀਆਂ ਸੰਗਤਾਂ ਭੇਟਾਂ ਲੈ ਕੇ ਆ ਗਈਆਂ, ਅਰਦਾਸ ਕਰ ਦਈਏ। ਮਹਾਰਾਜ ਕਹਿੰਦੇ ਨਹੀਂ ਭਾਈ, ਹਲੇ ਭੇਟਾਂ ਬਾਕੀ ਆਉਣ ਵਾਲੀ ਏ, ਥੋੜਾ ਸਮਾਂ ਠਹਿਰ ਕੇ ਫਿਰ ਅਰਦਾਸੀਏ ਸਿੰਘ ਨੇ ਬੇਨਤੀ ਕੀਤੀ। ਤੀਜੀ ਵਾਰ ਜਦੋਂ ਬੇਨਤੀ ਕੀਤੀ ਨਾ ਅਰਦਾਸੀਏ ਸਿੰਘ ਨੇ, ਤੇ ਮਹਾਰਾਜ ਕਹਿੰਦੇ ਭਾਈ ਸਾਡਾ ਸਿੱਖ ਭੇਟਾ ਲੈ ਕੇ ਆਇਆ, ਪਰ ਉਹ ਦੇਣ ਚ ਇਨਕਾਰ ਕਰ ਰਿਹਾ, ਅਸੀਂ ਆਪ ਉੱਠ ਕੇ ਮੰਗ ਲੈਂਦੇ ਹਾਂ। ਸਾਰਿਆਂ ਤੋਂ ਪਿੱਛੇ ਭਾਈ ਗਰੀਬੂ ਬੈਠਾ, ਉੱਥੇ ਜਾ ਕੇ ਖੜ ਗਏ ਮਹਾਰਾਜ, ਪੱਲਾ ਅੱਡ ਲਿਆ ਆਪਦਾ, ਕਹਿੰਦੇ ਲਿਆ ਗਰੀਬੂ ਸਾਡੀ ਭੇਟਾ ਦੇ। ਜਦੋਂ ਭਾਈ ਗਰੀਬੂ ਨੇ ਅੱਖਾਂ ਤਾਂ ਚੁੱਕੀਆਂ ਵੀ ਦੁਨੀਆਂ ਦੀਆਂ ਝੋਲੀਆਂ ਭਰਨ ਵਾਲਾ ਗਰੀਬ ਮੂਹਰੇ ਪੱਲਾ ਅੱਡ ਕੇ ਖੜ ਗਿਆ, ਇੱਕ ਪ੍ਰੇਮ ਬਦਲੇ ਗੋਬਿੰਦ ਭਾਉ ਭਗਤ ਕਾ ਭੁੱਖਾ, ਧਾਹਾਂ ਨਿਕਲ ਗਈਆਂ ਅੱਖਾਂ ਚ, ਹੰਝੂ ਆ ਗਏ ਚਰਨਾਂ ਤੇ ਸਿਰ ਰੱਖਤਾ, ਹੰਝੂਆਂ ਨਾਲ ਮਹਾਰਾਜ ਦੇ ਚਰਨ ਧੋਤੇ। ਕਹਿੰਦਾ ਮਹਾਰਾਜ ਮੇਰੇ ਕੋਲੇ ਤਾਂ ਕੌਡੀ ਹੈ, ਤੇ ਮੈਂ ਸੋਚਿਆ ਤੁਹਾਡੀ ਕਿਤੇ ਨਰਾਦਰੀ ਨਾ ਹੋ ਜੇ। ਮਹਾਰਾਜ ਕਹਿੰਦੇ ਗਰੀਬੂ ਦੇ ਕੌਡੀ ਨੇ, ਕਰੋੜਾਂ ਨੇ, ਤੇਰਾ ਪਿਆਰ ਝਲਕਦਾ ਇਹਦੇ ਵਿੱਚੋਂ, ਤੇਰੀਆਂ ਮੁਹੱਬਤਾਂ, ਤੇਰਾ ਪ੍ਰੇਮ, ਤੇਰੀ ਸਾਂਝ ਆ ਸਾਡੇ ਦਾ ਅੰਦਰੋਂ, ਇਹ ਕਰੋੜਾਂ ਕੌਡੀ ਨਹੀਂ। ਸੁਥਰੇ ਸਾਹ ਦਾ ਰੇਤਾ ਵੀ ਮਹਾਰਾਜ ਨੇ ਪ੍ਰਵਾਨ ਕਰ ਲਿਆ ਸੀ। ਤੇ ਮੇਰੇ ਪਾਤਸ਼ਾਹ ਕਹਿੰਦੇ ਵੀ ਗਰੀਬੂ ਮੰਗ ਕੀ ਮੰਗਦਾ, ਦੁਨੀਆਂ ਦੇ ਸੁੱਖ ਦੇ ਦੇਈਏ ਕਿ ਦਰਗਾਹ ਦੇ। ਭਾਈ ਗਰੀਬੂ ਕਹਿੰਦਾ ਮਹਾਰਾਜ ਦੁਨੀਆਂ ਦੇ ਵਿੱਚ ਗਰੀਬੀ ਕੱਟਣੀ ਵੀ ਬੜੀ ਔਖੀ ਹੈ, ਤੇ ਅਮੀਰ ਹੋ ਕੇ ਹੰਕਾਰੀ ਬਣ ਜਾਣਾ ਇਹ ਵੀ ਬੜਾ ਬੜਾ ਮਾੜਾ ਕਰਮ ਹੈ। ਬੰਦਾ ਅਮੀਰ ਹੋਵੇ ਪਰ ਹੰਕਾਰੀ ਨਾ ਹੋਵੇ, ਹਿਰਦੇ ਦੀ ਗਰੀਬੀ, ਗੁਰਮੁਖ ਹਿਰਦੇ ਗਰੀਬੀ ਆਵੇ। ਮਹਾਰਾਜ ਨਹੀਂ ਕਹਿੰਦਾ ਵੀ ਮੇਰੇ ਸਿੱਖ ਗਰੀਬ ਹੀ ਹੋਣ, ਮਹਾਰਾਜ ਕਹਿੰਦੇ ਮੇਰੇ ਸਿੱਖ ਤਾਂ ਦਾਤੇ ਹੋਣ, ਦੁਨੀਆਂ ਨੂੰ ਵੰਡਣ ਵਾਲੇ, ਦਾਨ ਦੇਣ ਵਾਲੇ ਦੁਨੀਆਂ ਨੂੰ। ਤੇ ਭਾਈ ਗਰੀਬੂ ਕਹਿੰਦਾ ਮਹਾਰਾਜ ਆਹ ਦੁਨੀਆਂ ਚ ਗਰੀਬ ਰਹਿਣਾ ਵੀ ਇੱਕ ਮਾਰ ਹੀ ਹੈ। ਆਪਾਂ ਇੱਕ ਪੰਗਤੀ ਪੜ੍ਹਦੇ ਨਾ, ਸਾਰੇ ਲਿਖਾਉਂਦੇ ਗੱਡੀਆਂ ਤੇ, ਇਹ ਭੀ ਦਾਤ ਤੇਰੀ ਦਾ ਤਾਰ, ਗੱਡੀਆਂ ਤੇ ਲਿਖਾਉਣੀ ਸਾਰੀ। ਇਦੋਂ ਪਹਿਲਾਂ ਜਿਹੜੇ ਸ਼ਬਦ ਆ ਕਹਿੰਦੇ ਕੇਤਿਆਂ ਦੁੱਖ ਭੁੱਖ ਸਦ ਮਾਰ, ਇਦੋਂ ਪਹਿਲਾਂ ਇਹ ਸ਼ਬਦ ਆ ਕਹਿੰਦੇ ਕਈ ਦੁੱਖ ਭੁੱਖ ਦੀ ਮਾਰ ਝੱਲ ਰਹੇ ਆ, ਜਿਹਨਾਂ ਨੂੰ ਰੋਟੀ ਨਹੀਂ ਨਸੀਬ, ਜਿਹਨਾਂ ਕੋਲੇ ਘਰ ਨਹੀਂ, ਕੁੱਲੀਆਂ ਚ ਬੈਠੇ ਆ। ਕੇਤਿਆਂ ਦੁੱਖ ਭੁੱਖ ਸਦ ਮਾਰ, ਤੇ ਅੱਗੇ ਕਹਿੰਦੇ ਵੀ ਇਹ ਭੀ ਦਾਤ ਤੇਰੀ ਦਾਤਾਰ, ਮਹਾਰਾਜ ਕਹਿੰਦੇ ਇਹ ਤੇਰੀਆਂ ਹੀ ਦਾਤਾਂ ਨੇ ਮਹਾਰਾਜ, ਕੋਈ ਹਿਸਾਬ ਕਿਤਾਬ ਉਹਨਾਂ ਦੇ ਕਰਮੀ ਕਰਮਾਂ ਦਾ ਹਿਸਾਬ ਕਿਤਾਬ ਕੋਈ ਐਸਾ ਹੈ। ਤੇ ਮਹਾਰਾਜ ਨੂੰ ਗਰੀਬੂ ਕਹਿੰਦਾ ਮਹਾਰਾਜ ਗਰੀਬੀ ਕੱਟਣੀ ਵੀ ਔਖੀ ਹੈ, ਤੇ ਜੇ ਗਰੀਬੀ ਅਮੀਰੀ ਮਿਲ ਗਈ ਤੇ ਤੇਰਾ ਪ੍ਰੇਮ ਨਾ ਮਿਲਿਆ ਦਰਗਾਹ ਚ ਜਾਣਾ ਤੇਰੇ ਕੋਲੇ, ਤੇਰੇ ਚਰਨ ਨਾ ਮਿਲੇ ਤੂੰ ਬਾਂਹ ਨਾ ਫੜੀ ਤਾਂ ਵੀ ਔਖਾ। ਦੁਨੀਆਂ ਤੇ ਦਰਗਾਹ ਦੇ ਦੋਨੇ ਸੁੱਖ ਮੇਰੀ ਝੋਲੀ ਚ ਪਾ ਦਿਓ। ਤੁਹਾਨੂੰ ਕਿਹਨੇ ਕਹਿਣਾ ਵੀ ਦੁਨੀਆਂ ਦੇ ਸੁੱਖ ਦਿੱਤੇ ਕਿ ਦਰਗਾਹ ਦੇ? ਸੱਚੇ ਪਾਤਸ਼ਾਹ ਤੁੱਠੇ ਹੋ, ਜੇ ਤੂੰ ਤੁੱਠਾ ਕਿਰਪਾ ਨਧਾਣ ਨਾ ਦੂਜਾ ਦਿਖਾਲ, ਇਹਾਂ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸੰਭਾਲ। ਪਾਤਸ਼ਾਹ ਜੀ ਉਹ ਜੇ ਤੁੱਠੇ ਹੋ ਕਿਰਪਾ ਕਰਦੇ ਹੋ ਮੇਰੀ ਝੋਲੀ ਚ ਦਾਤ ਪਾ ਦਿਓ, ਦੁਨੀਆਂ ਦੇ ਸੁੱਖ ਵੀ ਤੇ ਦਰਗਾਹ ਦੇ ਵੀ। ਮਹਾਰਾਜ ਨੇ ਕਿਹਾ ਲੈ ਗਰੀਬੂ ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭਾ ਆਪੇ ਮੇਰੇ। ਇੱਥੇ ਆਉਣ ਵਾਲਿਆਂ ਦੇ ਇੱਥੇ ਭਾਵਨਾ ਨਾਲ ਸ਼ਰਧਾ ਨਾਲ ਪ੍ਰੇਮ ਵਾਲਿਆਂ ਦੇ ਲੋਕ ਵੀ ਸਹੇਲੇ ਮੰਨਦੇ ਆ ਤੇ ਪਰਲੋਕ ਵੀ, ਦੁਨੀਆਂ ਵੀ ਤੇ ਦਰਗਾਹ ਵੀ। ਇੱਥੇ ਵੀ ਆਨੰਦ ਦੀ ਜ਼ਿੰਦਗੀ ਤੇ ਅੱਗੇ ਵੀ ਆਨੰਦ ਇੱਥੇ ਆਉਣ ਵਾਲਿਆਂ ਦੇ। ਆਓ ਆਪਾਂ ਕੱਲ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹਾਦਤ ਸ਼ਹੀਦੀ ਦਿਹਾੜਾ ਮਨਾਇਆ, ਪੂਰੇ ਵਰਲਡ ਦੀਆਂ ਸੰਗਤਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਚ ਨਤਮਸਤਕ ਹੋਈਆਂ ਸਾਰੀਆਂ ਸੰਗਤਾਂ। ਤੇ ਸਤਿਗੁਰਾਂ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਮਾਲਕ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੇਰੇ ਸ਼ਹਿਨਸ਼ਾਹ ਗੱਦੀ ਤੇ ਵਿਰਾਜਮਾਨ ਹੋਏ ਆ। 11 ਸਾਲ ਦੀ ਉਮਰ ਦੇ ਵਿੱਚ ਸਿਹਲੀ ਟੋਪੀ ਦਾ ਉਭਾਵ ਸੀ ਵੀ ਉਹ ਆਮ ਟੋਪੀ ਨਹੀਂ, ਜਦੋਂ ਆਪਾਂ ਟੋਪੀ ਕਹਿੰਦੇ ਹਾਂ ਤੇ ਸਿਰ ਤੇ ਰੱਖਣ ਵਾਲੀ ਟੋਪੀ ਧਿਆਨ ਚ ਆ ਜਾਂਦੀ। ਸਿਹਲੀ ਟੋਪੀ ਸੀ ਇੱਕ ਮਾਲਾ ਜਿਹੜੀ ਕਈ ਵਾਰੀ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦੁਮਾਲੇ ਦੇ ਉੱਤੋਂ ਦੀ ਦੇਖੀ ਆ, ਚਿੱਤਰਕਾਰ ਬਣਾਉਂਦੇ ਆ, ਉਹਨੂੰ ਸਿਹਲੀ ਟੋਪੀ ਕਿਹਾ ਜਾਂਦਾ ਸੀ ਮਾਲਾ ਨੂੰ। ਪਹਿਲਾਂ ਨਾਰੀਅਲ ਸਿਹਲੀ ਟੋਪੀ ਤੇ 5 ਪੈਸੇ ਹੋਰ ਸਮੱਗਰੀ ਰੱਖ ਕੇ ਗੁਰਤਾ ਗੱਦੀ ਦਿੱਤੀ ਜਾਂਦੀ ਸੀ, ਮੱਥਾ ਟੇਕਿਆ ਜਾਂਦਾ ਸੀ। ਤੇ ਹਰਗੋਬਿੰਦ ਸਾਹਿਬ ਮਹਾਰਾਜ ਕਹਿੰਦੇ ਬਾਬਾ ਜੀ, ਬਾਬਾ ਬੁੱਢਾ ਜੀ ਨੂੰ ਕਹਿੰਦੇ ਦੋ ਤਿੱਗੇ ਲਿਆਓ, ਦੋ ਤਿੱਗਾਂ ਲਿਆਓ, ਦੋ ਕਿਰਪਾਨਾਂ ਲੈ ਕੇ ਆਓ ਤੇ ਉਹ ਸਾਨੂੰ ਪਹਿਨਾਓ, ਉਹਦੇ ਨਾਲ ਅਸੀਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਣਾ, ਤਖਤਾਂ ਤੇ ਸੰਘਾਸਣਾਂ ਤੇ ਬੈਠਣਾ। 11 ਸਾਲ ਦੀ ਉਮਰ ਚ ਮੇਰੇ ਚੋਜੀ ਪ੍ਰੀਤਮ ਮੀਰੀ ਪੀਰੀ ਵਾਲੇ ਕਹਿੰਦੇ ਮਾਲਾ ਫੇਰਿਆ ਹੁਣ ਨਾ ਵਕਤ ਪੂਰੇ, ਹੁਣ ਚੁੱਕੀ ਹੋਈ ਅੱਤ ਸਰਕਾਰ ਦੀ ਹੈ, ਜੇਕਰ ਭਗਤੀ ਤੇ ਸ਼ਕਤੀ ਨੂੰ ਕਾਇਮ ਰੱਖਣਾ ਤਾਂ ਲੋੜ ਤਲਵਾਰ ਤੇ ਢਾਲ ਦੀ ਹੈ। ਮਹਾਰਾਜ ਕਹਿੰਦੇ ਵੀ ਮਾਲਾ ਫੇਰਨ ਵਾਲੇ, ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੀਆਂ ਰੂਹਾਂ ਨੂੰ ਆ ਤਪਦੇ ਸੜਦੇ ਹਿਰਦਿਆਂ ਵਾਲਿਆਂ ਨੇ ਤਤੀਆਂ ਤਵੀਆਂ ਤੇ ਬਿਠਾ ਕੇ ਸਾੜ ਦਿੱਤਾ, ਹੁਣ ਜਨਮ ਨਹੀਂ ਸਮਾਂਗੇ। ਸਾਡੇ ਪਿਤਾ ਜੀ ਨੇ ਕੁਰਬਾਨੀ ਕੀਤੀ, ਸ਼ਹੀਦੀ ਦਿੱਤੀ, ਪਰ ਹੁਣ ਕੌਮ ਨੂੰ ਰੰਗ ਗੱਲਾਂ ਸ਼ਹੀਦੀਆਂ ਦਾ ਨਹੀਂ ਚੜਾਉਣਾ, ਹੁਣ ਕੌਮ ਨੂੰ ਰੰਗ ਜਿਹੜਾ ਪਾਵਰਾਂ ਦਾ ਚੜਾਉਣਾ, ਰਾਜਨੀਤੀਆਂ ਦਾ ਚੜਾਉਣਾ, ਸੱਚੀ ਰਾਜਨੀਤੀ ਦਾ, ਕੌਮ ਨੂੰ ਰੰਗ ਰਾਜ ਭਾਗ ਦਾ, ਆਪਣੇ ਹੱਕਾਂ ਦਾ ਚੜਾਉਣਾ। ਹੁਣ ਕੌਮ ਨੂੰ ਉਹ ਨਹੀਂ ਰਹਿਣ ਦੇਣਾ ਜਿਹੜੇ ਸਿਰ ਝੁਕਾਉਂਦੇ ਹੋਣ, ਸਿਰ ਉੱਚੇ ਜਿਉਂ ਕਰਕੇ ਜਿਉਣ ਦਾ ਬਲ ਬਖਸ਼ਣਾ ਕੌਮ ਨੂੰ। ਹੁਣ ਰਾਜਾ ਮਹਾਰਾਜਿਆਂ ਤੋਂ ਡਰ ਕੇ ਨਹੀਂ ਰਹਿਣਾ, ਟਾਕਰਾ ਲੈਣਾ, ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣਾ, ਇੱਕੀਆਂ ਦੀ ਇੱਕ ਤਾਲੀ ਪਾਉਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੁਣ ਆਏ ਨਹੀਂ ਰਿਹਾ ਜਾਣਾ, ਭਗਤੀ ਦੇ ਨਾਲ ਸ਼ਕਤੀ ਦਾ ਵੀ ਸੁਮੇਲ ਪੈਦਾ ਕਰਨਾ। ਸੱਚੇ ਪਾਤਸ਼ਾਹ ਨੇ ਅਕਾਲ ਬੁੰਗਾ ਬਣਾਇਆ, ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਨਿਰੰਕਾਰ ਮੀਰੀ ਪੀਰੀ ਦੇ ਮਾਲਕ ਦੋ ਤਲਵਾਰਾਂ ਪਹਿਣ ਕੇ ਤਖਤ ਤੇ ਬਿਰਾਜਮਾਨ ਹੋਏ ਹੈ। ਸਤਿਗੁਰੂ ਨਾਨਕ ਦੇ ਲਾਏ ਹੋਏ ਬੂਟੇ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਖੋਣ ਨਾਲ ਸਜਿਆ ਤੇ ਛੇਵਾਂ ਰੂਪ ਅਕਾਲ ਦਾ ਦੁਨੀਆਂ ਦੇ ਦੁੱਖ ਕਰਨ ਵਾਲਾ, ਦੁਨੀਆਂ ਨੂੰ ਮਜ਼ਬੂਤ ਕਰਨ ਵਾਲਾ ਤਖ਼ਤਾਂ ਤੇ ਬਿਰਾਜਮਾਨ ਰਹੇ ਆਏ ਹੋਏ।

ਮੀਰੀ ਪੀਰੀ ਵਾਲੀਆਂ ਸੱਚੀਆਂ ਸਰਕਾਰਾਂ, ਗੁਰੂ ਰਾਮਦਾਸ ਦੇ ਘਰ ਵਿੱਚ ਖਿੜੀਆਂ ਗਲਜਾਰਾਂ, ਮੇਰੇ ਪਾਤਸ਼ਾਹ ਗਰੀਬ ਨਵਾਜ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਭਾ ਪਾ ਰਹੇ ਨੇ ਤੇ ਸੰਗਤਾਂ ਦਿਦਾਰੀ ਕਰਕੇ ਮਨ ਦੇ ਮਨ ਆਨੰਦ ਹੋ ਰਹੀਆਂ। ਸਤਿਗੁਰਾਂ ਦੇ ਮੀਰੀ ਪੀਰੀ ਦੀਆਂ ਤੇਗਾਂ ਤੇ ਸਤਿਗੁਰਾਂ ਦੇ ਸੀਸ ਤੇ ਲੱਗੀ ਕਲੰਗੀ, ਸਤਿਗੁਰੂ ਅਕਾਲ ਪੁਰਖ ਨਿਰੰਕਾਰ ਦਾ ਜਗਦਾ ਹੋਇਆ ਚਿਹਰਾ ਤੇ ਨੇਤਰ ਜਿਹੜੇ ਮਿਸਾਲ ਵਾਂਗੂ ਜਗਦੇ ਆ, ਚਿਹਰਾ ਸੂਰਜ ਵਾਂਗੂ ਲਸ਼ਕਾਰੇ ਮਾਰ ਰਿਹਾ। ਮਹਾਰਾਜ ਦਾ ਵੱਖਰਾ ਰੋਬਾ ਦੁਨੀਆਂ ਦੇ ਤਖਤਾਂ ਨਾਲੋਂ ਇਹ ਤਖਤ ਦਰਗਾਹੀ ਬਣ ਗਿਆ, ਸਜ ਗਿਆ। ਇੱਥੇ 20 ਰਸ ਦੇ ਵਿੱਚ ਨੱਥਾ ਅਬਦੁੱਲਾ ਢਾਡੀ ਵਾਰਾਂ ਗਾਉਂਦੇ ਨੇ, ਸ਼ਮਾਂ ਦੇ ਦੀਵਾਨ ਸਜਦੇ ਆ, ਘੋੜ ਕਰਾਏ ਜਾਂਦੇ ਨੇ, ਘੋੜ ਸਵਾਰੀ, ਸ਼ਸਤਰਬਾਜੀ, ਨੇਜਾਬਾਜੀ, ਅਨੇਕਾਂ ਸਿਖਲਾਈ ਦਿੱਤੀ ਜਾਂਦੀ ਹੈ। ਜੰਗ ਯੁੱਧ ਦੀ ਅੰਮ੍ਰਿਤ ਵੇਲਾ ਹੁੰਦਾ ਤੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਨਿਤਨੇਮ ਹੁੰਦਾ, ਸੰਗਤਾਂ ਮੁਗਧ ਹੋ ਜਾਂਦੀਆਂ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ। ਸੰਗਤਾਂ ਨੂੰ ਹੁਕਮਨਾਮੇ ਜਾਰੀ ਹੋਏ ਆ, ਦੂਰ ਦੂਰ ਤੱਕ ਹੁਕਮਨਾਮੇ ਭੇਜੇ ਗਏ ਨੇ ਵੀ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਵੱਲੋਂ ਹੁਕਮ ਹੈ ਵੀ ਚੰਗੇ ਸ਼ਸਤਰ, ਚੰਗੇ ਘੋੜੇ ਤੇ ਨੌਜਵਾਨੀਆਂ ਭੇਟ ਕਰੋ। ਗੁਰੂ ਨਾਨਕ ਦੇਵ ਮਹਾਰਾਜ ਦੇ ਪੰਥ ਨੂੰ ਲੋੜ ਪੈ ਗਈ ਹੈ, ਕਿਉਂਕਿ ਇਹ ਦੁਨੀਆਂ ਦੇ ਰਾਜੇ ਕਸਾਈ ਬਣ ਗਏ, ਜ਼ਾਲਮ ਬਣ ਗਏ, ਜ਼ੁਲਮ ਕਮਾਉਂਦੇ ਆ, ਹੱਦ ਚੁੱਕ ਲਈ ਜ਼ੁਲਮ ਦੀ, ਪਾਪਾਂ ਦੀ ਹਨੇਰੀ ਨੂੰ ਠੱਲ ਪਾਉਣ ਵਾਸਤੇ ਤੂਫਾਨ ਬਣਨਾ ਪੈਣਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਸੁਣ ਕੇ ਬੋਲ ਹੁਕਮਨਾਮੇ ਸੰਗਤਾਂ ਨੂੰ ਚਾ ਚੜ੍ਹੇ ਹੈ, ਅਥਾਹ ਪਿਆਰ ਜਾਗਿਆ ਹੈ। ਬੜੇ ਵੱਡੇ ਵੱਡੇ ਸ਼ਾਹੂਕਾਰ ਮਹਾਰਾਜ ਦੇ ਚਰਨਾਂ ਕਮਲਾਂ ਦੇ ਭੌਰੇ ਨੇ, ਬੜੇ ਵੱਡੇ ਵੱਡੇ। ਆਹ ਤਾਂ ਆਪਾਂ ਅੱਜ ਦੇਖਦੇ ਹਾਂ ਨਾ ਵੀ ਕਿਸੇ ਬੰਦੇ ਦੀਆਂ ਗੱਡੀਆਂ ਚੱਲਦੀਆਂ, ਕਿਸੇ ਦੇ ਟਰੱਕ ਚੱਲਦੇ ਆ, ਕਿਸੇ ਦੀਆਂ ਟ੍ਰੇਨਾਂ ਚੱਲਦੀਆਂ, ਕਿਸੇ ਦੇ ਜਹਾਜ਼ ਚੱਲਦੇ, ਕਿਸੇ ਦੇ ਸ਼ਿਪ ਚੱਲਦੇ ਆ। ਤੇ ਉਹਨਾਂ ਸਮਿਆਂ ਚ ਭਾਈ ਮਨਸੁਖ ਵਰਗੇ ਬੜੇ ਵੱਡੇ ਵਪਾਰੀ ਨੇ, ਮੱਖਣ ਸ਼ਾਹ ਹਲਵਾਣੇ ਵਰਗਿਆਂ ਦੇ ਜਹਾਜ਼ ਚੱਲਦੇ ਸੀ ਉਹਨਾਂ ਸਮਿਆਂ ਦੇ ਵਿੱਚ। ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬੜੇ ਵੱਡੇ ਵੱਡੇ ਸ਼ਾਹੂਕਾਰ, ਅਮੀਰ ਗਰੀਬ ਤੋਂ ਲੈ ਕੇ ਅਮੀਰ ਤੱਕ ਮਹਾਰਾਜ ਨੂੰ ਪਿਆਰ ਕਰਨ ਵਾਲੀਆਂ ਰੂਹਾਂ ਵੀ ਹੀਰਾਂ ਕੱਤ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਕਮਲਾਂ ਵੱਲੋਂ ਚਾਲੇ ਪਾਉਂਦੀਆਂ ਏ। ਕਰੀਏ ਕਿ ਸਹਿਬਤ ਗੁਰੂ ਜੀ ਤੇਰੇ ਦਰਬਾਰ ਦੀ ਸੰਗਤ ਹੈ ਗਾਉਂਦੀ ਮਹਿਮਾ ਸੱਚੇ ਕਰਤਾਰ ਦੀ। ਲੋਕ ਮਹਾਰਾਜ ਦੀ ਮਹਿਮਾ ਗਾਉਂਦੇ ਆ, ਸਹਿਬਤ ਕਰਦੇ ਆ, ਗੁਰੂ ਦਰਬਾਰ ਦੀ ਡਾਢੀ ਸਹਿਬਤ ਹੋ ਰਹੀ ਹੈ। ਰੱਬ ਦੀ ਹੈ ਮੂਰਤ ਮਾਲਕ, ਰੂਹ ਹੈ ਅਵਤਾਰ ਦੀ, ਰੱਖ ਲੈ ਤੂੰ ਲਾਜ ਪਿਤਾ ਜੀ ਆਪਣੇ ਪ੍ਰਤਪਾਲ ਦੀ। ਗੁਰੂ ਫਿਰ ਨਮਾਣਿਆਂ ਦਾ ਮਾਣ, ਗੁਰੂ ਨਿਉਟਿਆਂ ਦੀ ਓਟ, ਗੁਰੂ ਨਿਆਸਰਾਂ ਦਾ ਆਸਰਾ, ਗੁਰੂ ਨਗੱਤਿਆਂ ਦੀ ਗੱਤ, ਗੁਰੂ ਨਪੱਤਿਆਂ ਦੀ ਪੱਤ ਤੇ ਨਤਰਿਆਂ ਦੀ ਧੈਰਾ, ਆਪਣੇ ਨਵਾਣੇ ਸੇਵਕਾਂ ਦੀ ਲਾਜ ਪੱਤ ਢਕਦਾ ਮੇਰਾ ਪਾਤਸ਼ਾਹ। ਆਓ ਗੁਰੂ ਦਰਬਾਰ ਦੀਆਂ, ਗੁਰੂ ਦਰਬਾਰ ਦੀ ਸਹਿਬਤ ਸਲਾਹ, ਗੁਰੂ ਦਰਬਾਰ ਦੀ ਮਹਿਮਾ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਕਰਦੀਆਂ, ਪ੍ਰੇਮ ਦੇ ਰੰਗ ਚੜ ਜਾਂਦੇ ਆ ਮੇਰੇ ਸਤਿਗੁਰਾਂ ਦੇ ਦਰਬਾਰ ਦੇ ਵਿੱਚ। ਰਬਾਬੀ ਰਾਗੀ ਸਿੰਘ ਅੰਮ੍ਰਿਤ ਬਾਣੀ ਦੀਆਂ ਝੜੀਆਂ ਲਾਉਂਦੇ ਆ, ਢਾਡੀ ਸਿੰਘ 20 ਰਸਾਂ ਦੀਆਂ ਬਾਰਾਂ ਗਾਉਂਦੇ ਆ, ਜੋਧੇ ਸ਼ਸਤਰਾਂ ਦਾ ਅਭਿਆਸ ਕਰਦੇ ਆ, ਗੁਰੂ ਮੀਰੀ ਪੀਰੀ ਵਾਲੇ ਮਾਲਕ ਦੇ ਦਰਬਾਰ ਦੀ ਸੋਭਾ ਹੈ।

ਇਲਾਹੀ ਜੋਤ ਹੈ ਡਲਕ ਦੀ, ਮੱਥੇ ਤੇ ਇਲਾਹੀ ਜੋਤ ਹੈ ਡਲਕ ਦੀ, ਅੱਖੀਆਂ ਚ ਪ੍ਰੇਮ ਮਸਤੀ ਛਲਕ ਦੀ, ਅੱਖੀਆਂ ਚ ਪ੍ਰੇਮ।

ਅਤ ਉੱਚਾ ਤਾਕਾ ਦਰਬਾਰਾ, ਅੰਤ ਨਹੀਂ ਕਛਾ ਪਾਰਾ ਵਾਰਾ। ਗੁਰੂ ਦੇ ਦਰਬਾਰ ਦਾ, ਗੁਰੂ ਦੀ ਸੁਭਾ ਦਾ, ਗੁਰੂ ਦੀ ਵਡਿਆਈ ਦਾ ਕੋਈ ਅੰਤ ਨਹੀਂ ਹੁੰਦਾ। ਗੁਰੂ ਦੀ ਮਹਿਮਾ ਵੱਡੀ ਹੈ, ਜਹਿਬਾ ਏਕ ਕਵਣ ਗੁਣ ਕਹੀਐ, ਬੇਸਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਹਿਨਹੀ ਲਹੀਐ। ਗੁਰੂ ਪਾਤਸ਼ਾਹ ਦੀਆਂ ਵਡਿਆਈਆਂ ਕਰਨ ਵਾਲੇ ਤੇ ਸੁਣਨ ਵਾਲੇ ਭਾਗਾਂ ਵਾਲੇ ਬਣ ਜਾਂਦੇ ਆ, ਭਗਤੀ ਹੋ ਜਾਂਦੀ ਹੈ ਵਡਿਆਈਆਂ ਗੁਰੂ ਪਾਤਸ਼ਾਹ ਜੀ ਦੀਆਂ। ਵਿੱਚ ਮੈਦਾਨ ਦੇ ਆ ਗਈਆਂ ਸੱਚੀਆਂ ਸਰਕਾਰਾਂ, ਛੇਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਫਿਰ ਮੈਦਾਨ ਚ ਉਤਰ ਆਏ। ਵਿੱਚ ਮੈਦਾਨ ਦੇ ਆ ਗਈਆਂ ਸੱਚੀਆਂ ਸਰਕਾਰਾਂ, ਜ਼ੁਲਮ ਮਿਟਾਉਣ ਦੇ ਵਾਸਤੇ ਚੱਕ ਕੇ ਤਲਵਾਰਾਂ, ਨਾ ਸ਼ੇਰਾਂ ਮੂਹਰੇ ਖੜਦੀਆਂ ਗਿੱਦੜਾਂ ਦੀਆਂ ਡਾਰਾਂ, ਨਾ ਸ਼ੇਰਾਂ ਮੂਹਰੇ ਖੜਦੀਆਂ ਗਿੱਦੜਾਂ ਦੀਆਂ ਡਾਰਾਂ, ਤੂੰ ਅਜੀਤ ਬਾਲ ਦੇ ਪਾਰਸਾ ਹੱਥ ਪਾ ਹਥਿਆਰਾਂ। ਮੇਰੇ ਪਾਤਸ਼ਾਹ ਨੇ ਮਾਲਾ ਫੇਰਨ ਵਾਲੇ ਹੱਥਾਂ ਚ ਹਥਿਆਰ ਫੜਾ ਦਿੱਤੇ। ਸਤਿਗੁਰਾਂ ਨੇ ਜਿਹਨਾਂ ਹੱਥਾਂ ਨਾਲ ਮਾਲਾ ਫੇਰਦੇ ਉਹਨਾਂ ਹੱਥਾਂ ਵਿੱਚ ਦੋ ਧਾਰੇ ਖੰਡੇ ਵੀ ਦਿੱਤੇ, ਵੀ ਮਾਲਾ ਦੇ ਨਾਲ ਸ਼ਸਤਰ ਵੀ ਜ਼ਰੂਰੀ ਹੈ, ਭਗਤੀ ਨਾਲ ਸ਼ਕਤੀ ਵੀ ਜ਼ਰੂਰੀ, ਦੇਗ ਦੇ ਨਾਲ ਤੇਗ ਵੀ ਜ਼ਰੂਰੀ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ। ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਸ਼ਾਮ ਦੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਐਕਣੀ ਅਨੇਕਾਂ ਹੀ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਸਾਹਿਬ ਜੀ ਬਖਸ਼ਣ ਹਾਰੇ ਨੇ, ਗੁਨਾਹਾਂ ਦੀ ਮਾਫੀ ਬਖਸ਼ਣ, ਅੱਗੇ ਤੋਂ ਸਮਤ ਦੇਣ ਸ਼ੁੱਧ ਗੁਰਬਾਣੀ ਪੜ੍ਹਨ ਦੀ, ਗੁਰੂ ਦੀਆਂ ਵਡਿਆਈਆਂ ਕਰਨ ਦੀ, ਇਤਿਹਾਸ ਕਹਿਣ ਦੀ ਦਾਤ ਬਖਸ਼ੇ ਦੇਣ ਸੱਚੇ ਪਾਤਸ਼ਾਹ। ਇਸੇ ਤਰ੍ਹਾਂ ਹੀ ਸਭਾਵਾਂ ਲੈਂਦੇ ਰਹਿਣ ਸਤਿਗੁਰੂ ਜੀ ਸਾਡੀਆਂ, ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ। ਗੁਰੂ ਘਰ ਦੇ ਪੰਥਕ ਪ੍ਰਸਿੱਧ ਕੀਰਤਨੀਏ, ਬੜੀ ਕਿਰਪਾ ਮਹਾਰਾਜ ਦੀ, ਗੁਰੂ ਘਰ ਦੇ ਰਬਾਬੀ ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ, ਦਰਬਾਰ ਸਾਹਿਬ ਵਾਲੇ ਆਪ ਸੰਗਤਾਂ ਨੂੰ ਹਰ ਜਸ ਕੀਰਤਨ ਦੇ ਨਾਲ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨਾ ਕਥਾ ਕੀਰਤਨ ਸਖਦਾਈ। ਮੇਰੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਦੇ ਨਾਲ ਜੋੜਨਾ ਕਰਨਗੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਓ ਸਰਵਣ ਕਰੀਏ। ਪਿਆਰ ਤੇ ਸਤਿਕਾਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਰਾਗ ਵਡਹੰਸ ਮਹੱਲਾ ਪਹਿਲਾ, ਘਰ ਪੰਜਵਾ ਅਲਾਹਣੀਆ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਸਿਰਨ ਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦਾ ਲਾਇਆ। ਮੋਹਲਤ ਪੁੰਨੀ ਪਾਈ ਭਰੀ, ਜਾਨੀ ਅੜਾ ਘੱਤ ਚਲਾਇਆ, ਜਾਨੀ ਘੱਤ ਚਲਾਇਆ ਲਿਖਿਆ ਆਇਆ। ਰੁਨੇ ਵੀਰ ਸਬਾਏ, ਕਾਇਆ ਹੰਸ ਥੀਆ ਵੇ ਛੋੜਾ, ਜਾਂ ਦਿਨ ਪੁੰਨੇ ਮੇਰੀ ਮਾਏ। ਜਿਹਾ ਲਿਖਿਆ ਤੇਹਾ ਪਾਇਆ, ਜਿਹਾ ਪੁਰਬ ਕਮਾਇਆ, ਧੰਨ ਸਿਰਨ ਦਾ ਸੱਚਾ ਪਾਤ ਸਾਹੋ, ਜਿਨ ਜਗ ਧੰਦਾ ਲਾਇਆ। ਸਾਹਿਬ ਸਿਮਰਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ, ਇਥੈ ਧੰਦਾ ਕੂੜਾ ਚਾਰ ਦਿਹਾ, ਆਗੈ ਸਰ ਪਰ ਜਾਣਾ, ਆਗੈ ਸਰ ਪਰ ਜਾਣਾ, ਜਿਉ ਮਹਿਮਾਨਾ, ਕਾਹੇ ਗਾਰਬ ਕੀਜੈ, ਜਿਤ ਸੇਵਿਐ ਦਰਗਹਿ ਸੁਖ ਪਾਈਐ, ਨਾਮ ਤਿਸੈ ਕਾ ਲੀਜੈ। ਆਗੈ ਹੁਕਮ ਨਾ ਚੱਲੈ ਮੂਲੇ, ਸਿਰ ਸਿਰ ਕਿਆ ਵਿਹਾਣਾ, ਸਾਹਿਬ ਸਿਮਰੇ ਹੋ ਮੇਰੇ ਭਾਈ ਹੋ, ਸਭਨਾ ਇਹੋ ਪਿਆਣਾ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰੋ, ਜਾਲ ਥਲ ਮਹੀਲ ਰਵ ਰਹਿਆ, ਸਾਚੜਾ ਸਿਰ ਜਨਹਾਰੋ, ਸਾਚਾ ਸਿਰ ਜਨਹਾਰੋ, ਅਲਖ ਅਪਾਰੋ, ਤਾ ਕਾ ਅੰਤ ਨਾ ਪਾਇਆ। ਆਇਆ ਤਿਨ ਕਾ ਸਫਲ ਭਇਆ ਹੈ, ਇਕ ਮਨ ਜਿਨੀ ਧਿਆਇਆ, ਢਾਹੇ ਢਾਹੇ ਉਸਾਰੇ ਆਪੇ, ਹੁਕਮ ਸਵਾਰਨ ਹਾਰੋ। ਜੋ ਤਿਸ ਭਾਵੈ ਸਮਰੱਥ ਸੋ ਥੀਐ, ਹਿਲੜਾ ਇਹੋ ਸੰਸਾਰੋ, ਨਾਨਕ ਰੁਨਾ ਬਾਬਾ ਜਾਣੀਐ, ਜੇ ਰੋਵੈ ਲਾਏ ਪਿਆਰੋ, ਵਾਲੇ ਵੇ ਕਾਰਨ ਬਾਬਾ ਰੋਈਐ, ਰੋਵਣ ਸਗਲ ਬੇਕਾਰੋ।

ਹੋਵੈ ਐਥੈ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੂ ਨਾਨਕ ਰੁਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੂ ਵਡਹੰਸ ਮਹੱਲਾ ਪਹਿਲਾ ਆਵਹੁ ਮਿਲਹੁ ਸਹੇਲੀ ਹੋ।

ਰਥ ਆਪਣਾ ਪੰਥ ਸੁਹੇਲਾ ਆਗੈ ਹੋਏ ਪੰਥ ਸੁਹੇਲੈ ਜਾਵਹੁ ਤਾਂ ਫਲ ਪਾਵਹੁ ਆਗੈ ਮਿਲੈ ਵਡਾਈ ਭੇਟੈ ਸਿਉ ਜਾਵਹੁ ਸੱਚ ਸਮਾਵਹੁ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ਮਰਨ ਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ।

ਸਾਚੀ ਮਾਨੁ ਦਰਗਹਿ ਮਾਨ ਪਾਵਹਿ ਪਤ ਸਿਉ ਜਾਵਹਿ ਆਗੈ ਦੂਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵਹਿ ਜਿਤ ਸੇਵਿਆ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੁ ਮਰਨ ਮੁਨਸਾਂ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਨੁ।

ਪਾਏ ਗਇਆ। ਬਦਕ ਜੀਓ ਬੇਕਾਰੋ, ਭੂਡੜੈ ਨਾਮ ਵਿਸਾਰਿਆ, ਬੂਡੜੈ ਕਿਆ ਤਿਸ ਚਾਰੋ। ਗੁਣ ਛੋੜ ਬਿਖ ਲੱਦਿਆ, ਅਵਗੁਣ ਕਾਵਨ ਜਾਰੋ। ਸੱਦੜੇ ਆਏ ਤਿਨਾ ਜਾਨੀਆਂ, ਹੁਕਮ ਸੱਚੇ ਕਰਤਾਰੋ। ਨਾਰੀ ਪੁਰਖ ਵਿਛੁੰਨਿਆ, ਵਿਛੁੜਿਆ ਮੇਲਣ ਹਾਰੋ। ਰੂਪ ਨਾ ਜਾਣੈ ਸੋਹਣੀਐ, ਹੁਕਮ ਬੱਧੀ ਸਿਰ ਕਾਰੋ। ਬਾਲਕ ਬਿਰਧ ਨਾ ਜਾਣਨੀ, ਤੋੜਨ ਹੇਤ ਪਿਆਰੋ। ਨਉ ਦਰ ਠਾਕੇ ਹੁਕਮ ਸੱਚੈ, ਹੰਸ ਗਇਆ ਗੈ ਨਾਰੇ। ਸਾ ਧਨ ਛੁੱਟੀ ਮੁੱਠੀ, ਝੂਠ ਵਿਦਣੀਆ।

ਜਾਲ ਮਲ ਜਾਨੀ ਨਾ ਵਾਲਿਆ, ਕੱਪੜ ਪੱਟ ਅੰਬਾਰੇ, ਵਾਜੇ ਵੱਜੇ ਸੱਚੀ ਬਾਣੀਆਂ, ਪੰਚ ਮੋਏ ਮਨ ਮਾਰੇ। ਜਾਨੀ ਵਿਛੁਨੜੇ ਮੇਰਾ ਮਰਨ ਭਇਆ, ਤ੍ਰਿਗ ਜੀਵਨ ਸੰਸਾਰੇ, ਜੀਵਤ ਮਰੈ ਸੋ ਜਾਣੀਐ, ਪਿਰ ਸੱਚੜੈ ਹੇਤ ਪਿਆਰੇ।

ਵਿਧਨ ਕਾਰੇ ਘਰ ਘਰ ਕੰਤ ਮਹਿਲੀਆ ਰੂੜੈ ਹੇਤ ਪਿਆਰੇ ਮੈਂ ਪਿਰ ਸੱਚ ਸਾਲਾਹਨਾ ਹਉ ਰਹਿਸ ਅੜੀ ਨਾਮ ਪਧਾਰੇ ਗੁਰ ਮਿਲਿਆ ਵੇਸ ਪਲਟਿਆ ਸਾ ਧਨ ਸੱਚ ਸੀ ਗਾਰੋ ਆਵਹੋ ਮਿਲਹੋ ਸਹੇਲੀ ਹੋ ਸਿਮਰਹੋ ਸਿਰਜਣ ਹਾਰੋ ਬਈਅਰ ਨਾਮ ਸੁਹਾਗਣੀ ਸੱਚ ਸਵਾਰਨ ਹਾਰੋ ਗਾਵਹੋ ਗੀਤ ਨਾ ਬਿਰਹੜਾ ਨਾਨਕ ਬ੍ਰਹਮ ਵਿਚਾਰੋ ਵਡ ਹੰਸ ਮਹੱਲਾ ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੂ ਵਾ ਸੱਚੜਾ ਦੂਰ ਨਾ ਭਾਲੀਐ ਘਾਟ ਘਾਟ ਸ਼ਬਦ ਪਛਾਣੂ ਵਾ ਸੱਚ ਸ਼ਬਦ ਪਛਾਣਹੋ ਦੂਰ ਨਾ ਜਾਣਹੋ ਜਿਨ ਇਹ ਰਚਨਾ ਰਾਚੀ ਨਾਮ ਧਿਆਏ ਤਾ ਸੁਖ ਪਾਏ ਬਿਨ ਨਾਵੈ ਪਿੜ ਕਾਚੀ।

ਕਾਰੋਬਾ ਕੂੜ ਲੱਭ ਜਾ ਥਾਏ ਨਾ ਪਾਸੀ ਅੱਗੇ ਲਹਿ ਨਾ ਠਾਓ ਅੰਤਰ ਆਓ ਨਾ ਬੈਸਹੁ ਕਹੀਐ ਜਿਉ ਸੁਣੈ ਘਰ ਕਾਓ ਜੰਮਣ ਮਰਨ ਵੱਡਾ ਵਿਛੋੜਾ ਬਿਨਸੈ ਜਗ ਸਬਾਏ ਲੱਭ ਧੰਦੈ ਮਾਇਆ ਜਗਤ ਭੁਲਾਇਆ ਕਾਲ ਖੜਾ ਰੂ ਆਏ ਬਾਬਾ ਆਵਹੋ ਭਾਈ ਹੋ।

ਦੇਹ ਆਸੀਸਾ ਹੈ। ਆਸੀਸਾ ਦੇਵਹੁ ਭਗਤ ਕਰੇ ਵਹੁ, ਮਿਲਿਆ ਕਾ ਕਿਆ ਮਿਲੋ, ਇੱਕ ਭੂਲੇ ਨਾ ਵਹੋ, ਥਿਹ ਹੋ ਥਾ ਵਹੋ, ਗੁਰ ਸਬਦੀ ਸੱਚ ਖੇਲੋ। ਜਮ ਮਾਰਗ ਨਹੀਂ ਜਾਣਾ, ਸ਼ਬਦ ਸਮਾਣਾ, ਜੁਗ ਜੁਗ ਸਾਚੈ ਵੇਸੇ, ਸਾਜਨ ਸੈਨ ਮਿਲਹੋ ਸੰਜੋਗੀ, ਗੁਰ ਮਿਲ ਖੋਲੇ ਪਾਸੇ। ਬਾਬਾ ਨਾਂਗੜਾ ਆਇਆ ਜਗ ਮਹਿ, ਦੁੱਖ ਸੁਖ ਲੇਖ ਲਿਖਾਇਆ, ਲਿਖਿਆੜਾ ਸਾਹਾ ਨਾ ਟਲੈ, ਜਿਹੜਾ ਪੁਰਬ ਕਮਾਇਆ, ਬਹਿ ਸਾਚੈ ਲਿਖਿਆ ਅੰਮ੍ਰਿਤ ਵਿਖਿਆ, ਜਿਤ ਲਾਇਆ ਤਿਤ ਲਾਗਾ, ਕਾਮਨ ਆਰੀ ਕਾਮਨ ਪਾਏ, ਬਹੁ ਰੰਗੀ ਗਲ ਤਾਗਾ, ਹੋਛੀ ਮਤ ਭਇਆ ਮਨ ਹੋਛਾ, ਗੁੜ ਸਾ ਮੱਖੀ ਖਾਇਆ, ਨਾ ਮਰਜਾਦ ਆਇਆ ਕਲ ਭੀਤਰ, ਨਾਂਗੋ ਬੰਧ ਚਲਾਇਆ।

ਨਾਰੀ ਪੰਚਮ ਹਰਖ ਦਿਸਾਖ ਸੁਨਾਵਹਿ ਬੰਗਾਲਮ ਮਦ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਹੀ ਆਪਣੀ ਆਪਣੀ ਭਾਂਤ ਅਸ਼ਟਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪਹਿ ਸੰਗ ਰਾਗਨੀ ਪਾਚਾ ਉਥਾਪਹਿ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਧਨਾਸਰੀ ਏ ਪਾਚਾ ਉਗਾਈ ਮਾਲ ਰਾਗ ਕੌਸਕ ਸੰਗ ਲਾਈ ਮਾਰੂ ਮਸਤ ਅੰਗ ਮੇਵਾਰਾ ਪ੍ਰਬਲ ਚੰਡ ਕੌਸਕ ਉਭਾਰਾ ਖਾਉ ਖਟ ਆਓ ਭੌਰਾਨੰਦ ਗਾਏ ਅਸ਼ਟ ਮਾਲ ਕੌਸਕ ਸੰਗ ਲਾਏ

ਹਰ ਧਾਰ ਕਿਰਪਾ ਸਤ ਗੁਰ ਮਿਲਾਇਆ। ਧਨ ਧਨ ਕਹੈ ਸਾ ਬਾਸ ਜੀਉ, ਮੇਰੇ ਸਿੱਖ ਸੁਣਹੋ ਪੁੱਤ ਭਾਈ ਹੋ, ਮੇਰਾ ਹਰ ਭਾਣਾ ਆਓ ਮੈਂ ਪਾਸ ਜੀਉ। ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾ ਬਾਸ ਜੀਉ। ਭਗਤ ਸਤਿਗੁਰ ਪੁਰਖ ਸੋਈ, ਜਿਸ ਹਰ ਪ੍ਰਭ ਭਾਣਾ ਭਾਵੈ, ਆਨੰਦ ਅਨਹਦ ਵਜਹਿ ਵਾਜੇ, ਹਰ ਆਪ ਗਲ ਮੇ ਲਾਵੈ। ਤੁਸੀਂ ਪੁੱਤ ਭਾਈ ਪਰਿਵਾਰ ਮੇਰਾ, ਮਨ ਵੇਖੋ ਕਰ ਨਿਰਜਾਸ ਜੀਉ। ਧੁਰ ਲਿਖਿਆ ਪਰਵਾਣਾ ਫਿਰੈ ਨਾਹੀ, ਗੁਰ ਜਾਏ ਹਰ ਪ੍ਰਭ ਪਾਸ ਜੀਉ। ਸਤਿਗੁਰ ਭਾਣੈ ਆਪਣੈ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੈ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ।

ਹਿਰਦੈ ਬਹਿਰਾਜ ਆਪ ਟਿਕਾਇਆ। ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰਿਆ ਹੋ ਨਿਰਬਾਨ ਜੀਓ, ਕੇਸੋ ਗੋਪਾਲ ਪੰਡਿਤ ਸੱਦਿਆ ਹੋ। ਹਰ ਹਰ ਕਥਾ ਪੜ੍ਹੈ ਪੁਰਾਣ ਜੀਓ, ਹਰ ਕਥਾ ਪੜ੍ਹੀਐ ਹਰ ਨਾਮ ਸੁਣੀਐ, ਬੇਬਾਨ ਹਰ ਰੰਗ ਗੁਰ ਭਾਵੈ, ਪਿੰਡ ਪੱਤਲ ਕਿਰਿਆ ਦੀਵਾ, ਫੁੱਲ ਹਰ ਸਰ ਪਾਵੈ। ਹਰ ਭਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪੁਰਖ ਸੁਜਾਨ ਜੀਓ, ਰਾਮਦਾਸ ਸੋਢੀ ਤਿਲਕ ਦੀਆ, ਗੁਰ ਸ਼ਬਦ ਸੱਚ ਨਿਸ਼ਾਨ ਜੀਓ। ਸਤਿਗੁਰ ਪੁਰਖ ਜੇ ਬੋਲਿਆ, ਗੁਰ ਸਿੱਖਾ ਮਨ ਲਈ ਰਜਾਏ ਜੀਓ, ਮੋਹਰੀ ਪੁੱਤ ਸਨਮੁਖ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ। ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨੇਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ। ਆਪ ਜੀ ਦੇ ਪਵਿੱਤਰ ਬਚਨ ਹਨ ਜੇਹਾ ਚੀਰੀ ਲਿਖਿਆ।

ਕਿਹਾ ਹੁਕਮ ਕਮਾਹੇ ਘੱਲੇ ਆਵ ਹੈ ਨਾਨਕਾ ਸੱਦੇ ਉੱਠੀ ਜਾਹੇ ਦੇ ਮਹਾਂਵਾਕਾਂ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਸਰਦਾਰ ਮਨਜੀਤ ਸਿੰਘ ਜੀ ਕੁਲਾਰ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਸੰਸਾਰਕ ਯਾਤਰਾ ਪੂਰੀ ਕਰਕੇ ਅਕਾਲ ਚਲਾਣਾ ਕਰ ਗਏ। ਮਹਾਰਾਜ ਇਸ ਵੇਲੇ ਉਹਨਾਂ ਦੇ ਸਮੁੱਚੇ ਹੀ ਪਰਿਵਾਰ ਵੱਲੋਂ ਜੋ ਉਹਨਾਂ ਦੇ ਨਿਮਿਤ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ ਤਿਨ੍ਹਾਂ ਦੇ ਸੰਪੂਰਨ ਭੋਗ ਪਾਏ ਗਏ। ਉਪਰੰਤ ਰੱਬੀ ਬਾਣੀ ਦਾ ਕੀਰਤਨ 6 ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਜਾਪ ਹੋਏ। ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾ ਦੇਸ਼ ਵਿਛੜੀ ਹੋਈ ਆਤਮਾ ਨੂੰ ਬਖਸ਼ਿਸ਼ ਕਰਕੇ ਆਪਣੇ ਚਰਣਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ ਆਵਾ ਗਮਨ ਦੇ ਚੱਕਰ ਤੋਂ ਰਹਿਤ ਕਰਨਾ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਇਸ ਦੁੱਖ ਦੀ ਘੜੀ ਅੰਦਰ ਨਾਮ ਬਾਣੀ ਦੇ ਪ੍ਰਤਾਪ ਸਦਕਾ ਮਹਾਰਾਜ ਅੰਦਰ ਦਾ ਧੀਰਜ ਪ੍ਰਦਾਨ ਕਰਨਾ ਦਰ ਤੇ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਰੁਮਾਲੇ ਭੇਟ ਕੀਤੇ ਗਏ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਅੰਦਰ ਪਰਦੇ ਕੱਜਣੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ ਆਪ ਜੀ ਦੇ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਹੁਣ ਬੇਨਤੀ ਕਰਦੇ ਹਾਂ ਸਰਦਾਰ ਰਣਬੀਰ ਸਿੰਘ ਜੀ ਪਰਮਾਰ, ਉਹ ਆਪਣੇ ਵੱਲੋਂ ਦੋ ਚਾਰ ਸ਼ਬਦ ਸਾਂਝੇ ਕਰਨਗੇ ਆਈ ਹੋਈ ਸਮੁੱਚੀ ਹੀ ਸੰਗਤ ਦਾ। ਜਿੱਥੇ ਪਰਿਵਾਰ ਵੱਲੋਂ ਧੰਨਵਾਦ ਕਰਨਗੇ, ਉੱਥੇ ਇਸ ਦੁੱਖ ਦੀ ਘੜੀ ਅੰਦਰ ਪਰਿਵਾਰ ਦੇ ਨਾਲ ਆਪਣੇ ਵੱਲੋਂ ਦੁੱਖ ਸਾਂਝਾ ਕਰਨਗੇ ਸਰਦਾਰ ਰਣਬੀਰ ਸਿੰਘ ਜੀ ਪਰਮਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਸ਼ਬਦਾਂ ਨੂੰ ਅੱਗੇ ਵਧਾਵਾਂ, ਛੋਟੀ ਬੱਚੀ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜਿਹਨੇ ਗੁਰਬਾਣੀ ਕੀਰਤਨ ਨੂੰ, ਹੁਕਮਨਾਮਾ ਸਾਹਿਬ ਨੂੰ ਡਿਸਪਲੇ ਕੀਤਾ। ਕਿਉਂਕਿ ਇਹੋ ਜਿਹੇ ਦੁੱਖ ਦੇ ਸਮੇਂ ਜੇ ਕੋਈ ਜ਼ਿੰਦਗੀ ਦੀ ਸੱਚਾਈ ਨੂੰ ਬਿਆਨ ਕਰ ਸਕਦਾ ਜਾਂ ਸਾਡੇ ਦੁਖੀ ਮਨਾਂ ਨੂੰ ਹੌਸਲਾ ਦੇ ਸਕਦਾ ਤਾਂ ਉਹ ਸਿਰਫ ਗੁਰੂ ਦਾ ਸ਼ਬਦ ਹੈ। ਸੋ ਥੈਂਕ ਯੂ ਬੇਟਾ ਜੀ। ਮਨਜੀਤ ਕਲਾਰ, ਅੱਜ ਬੜੇ ਦੁੱਖ ਦੀ ਘੜੀ ਵਿੱਚ ਹਾਂ ਸਾਰੇ ਜਿੰਨੇ ਵੀ ਸੱਜਣ ਮਿੱਤਰ ਰਿਸ਼ਤੇਦਾਰ ਪਰਿਵਾਰ ਆਏ ਹੋ, ਕਿਉਂਕਿ ਮਨਜੀਤ ਕਲਾਰ ਜਿੱਥੇ ਸਾਨੂੰ ਪੁਰਾਣਾ ਵੀ ਜਾਣਦਾ ਸੀ ਉੱਥੇ ਜ਼ਿਆਦਾ ਸਾਡਾ ਸੰਬੰਧ ਟੈਰਾਡੇਲ ਦੇ ਵਿੱਚ ਸਾਡਾ ਨੇਬਰ ਸੀਗਾ, ਉੱਥੇ ਉਹਦੇ ਨਾਲ ਤਾਂ ਪਿਆ ਜਿਵੇਂ ਫਿਊਨਰਲ ਹੋਮ ਦੇ ਵਿੱਚ ਹੈਪੀ ਨੇ ਜਾਂ ਬੱਚੀਆਂ ਨੇ ਉਹਦੇ ਸੁਭਾਅ ਨੂੰ ਉਹਦੇ ਗੁਣਾਂ ਨੂੰ ਡਿਸਕ੍ਰਾਈਬ ਕੀਤਾ, ਬਿਲਕੁਲ ਉਹ ਅਜਿਹਾ ਹੀ ਸੀਗਾ। ਉਹਦੇ ਮੂੰਹ 'ਤੇ ਹਮੇਸ਼ਾ ਸਮਾਈਲ ਰਹਿਣੀ ਅਤੇ ਜਦੋਂ ਇਹ ਤੁਹਾਡੇ ਨਾਲ ਗੱਲਬਾਤ ਕਰਨੀ ਇਵੇਂ ਲੱਗਣਾ ਜਿਵੇਂ ਤੁਹਾਨੂੰ ਬਹੁਤ ਚਿਰ ਤੋਂ ਤੁਹਾਡਾ ਆਪਣਾ ਹੀ ਹੋਵੇ। ਸੋ ਜਿੱਦਣ ਇਹ ਹਾਦਸਾ ਵਾਪਰਿਆ ਪਰਿਵਾਰ ਵਾਸਤੇ ਤਾਂ ਇੱਕ ਦੁੱਖ ਦਾ ਸਮਾਂ ਸੀ, ਪਰ ਜਿਹੜੇ ਵੀ ਉਹਨੂੰ ਮਿਲਦੇ ਸਨ ਉਹਨਾਂ ਨੂੰ ਵੀ ਬੜਾ ਸ਼ੌਕ ਲੱਗਿਆ। ਮੈਨੂੰ ਪਤਾ ਜਦੋਂ ਮੂਵ ਹੋ ਗਿਆ ਇਹ ਆਪਣੇ ਚੈਸਟਰ ਮਿਲ ਮਨਜੀਤ ਸਾਰਾ ਪਰਿਵਾਰ, ਉਹਨਾਂ ਦਾ ਘਰ ਸਟੈਲ ਹਲੇ ਵੀ ਟੈਰਾਡੇਲ ਦੇ ਵਿੱਚ ਹੈ, ਜਦੋਂ ਵੀ ਕਿਤੇ ਉਹਨੇ ਪ੍ਰੋਪਰਟੀ ਆਪਣੀ ਦੇਖਣ ਆਉਣਾ ਗਲੀ 'ਚ ਇੱਕ ਵੀ ਬੰਦਾ ਮਿਲ ਜਾਣਾ ਉਹਦੇ ਕੋਲ ਖੜ ਕੇ ਫਿਰ ਸਾਰਿਆਂ ਦਾ ਪੁੱਛਣਾ ਜਾਂ ਉਹਨਾਂ ਨੂੰ ਕਹਿਣਾ ਫੋਨ ਕਰੋ ਮੈਂ ਸਾਰਿਆਂ ਨੂੰ ਮਿਲ ਕੇ ਜਾਣਾ। ਅਤੇ ਉਹ ਪਰਮਾਤਮਾ ਵੱਲੋਂ ਉਹਦੇ ਵਿੱਚ ਇੰਨੀਆਂ ਚੰਗਿਆਈਆਂ ਗੁਣ ਭਰੇ ਸਨ ਕਿ ਉਹ ਹਮੇਸ਼ਾ ਜਿੰਨਾ ਵੀ ਕਿਸੇ ਨਾਲ ਸੰਬੰਧ ਸੀ ਉਹ ਹਮੇਸ਼ਾ ਉਹਨੂੰ ਮਿਸ ਕਰਦੇ ਰਹਿਣਗੇ। ਅਤੇ ਅਸੀਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ, ਪਰਿਵਾਰ ਵੱਲੋਂ, ਸਾਰੇ ਦੋਸਤਾਂ ਮਿੱਤਰਾਂ ਵੱਲੋਂ ਜਿਹੜੀਆਂ ਉਹਦੀਆਂ ਚੰਗਿਆਈਆਂ ਸੀਗੀਆਂ ਬਾਕੀ ਸਾਡੀਆਂ ਤੁਹਾਡੀਆਂ ਗੁਰੂ ਦੇ ਚਰਨਾਂ ਵਿੱਚ ਅਰਦਾਸਾਂ ਇਹੀ ਆ ਕਿ ਜਿੱਥੇ ਵਾਹਿਗੁਰੂ ਵਿਛੜੀ ਹੋ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰੇ, ਉੱਥੇ ਪਰਿਵਾਰ ਨੂੰ, ਬੱਚੀਆਂ ਨੂੰ, ਸਾਡੀ ਭੈਣ ਨੂੰ ਇੰਨੀ ਤਾਕਤ ਬਖਸ਼ਿਸ਼ ਕਰੇ ਕਿ ਉਹਦੀਆਂ ਯਾਦਾਂ ਨੂੰ ਮਨ ਵਸਾ ਕਰਕੇ ਆਪਣੀ ਜ਼ਿੰਦਗੀ ਨੂੰ ਗਾਂਹ ਵੀ ਤੁਰਨ ਦੀ ਜੀਵਨ ਜਾ ਸਿੱਖਣ। ਅਤੇ ਗੁਰੂ ਸਾਹਿਬ ਅੱਗੇ ਇਹੀ ਅਰਦਾਸ ਹੈ ਕਿ ਜਿੱਥੇ ਭਾਣਾ ਮੰਨਣ ਦਾ ਬਲ ਬਖਸ਼ਣ ਪਰਿਵਾਰ ਨੂੰ, ਉੱਥੇ ਆਪਣੇ ਚਰਨਾਂ ਦੇ ਨਾਲ ਵੀ ਰਾਏ ਰੱਖਣ। ਸੋ ਸਮੁੱਚੇ ਕਲਾਰ ਪਰਿਵਾਰ ਵੱਲੋਂ ਜਿਤਨੇ ਵੀ ਆਪ ਦੂਰੋਂ ਨੇੜਿਓਂ ਚੱਲ ਕੇ ਆਏ ਹੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਦੀ ਸਮੁੱਚੀ ਪ੍ਰਬੰਧਕ ਕਮੇਟੀ ਦਾ, ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਭਾਈ ਬਲਜੀਤ ਸਿੰਘ ਜੀ, ਗੁਰੂ ਕੇ ਕੀਰਤਨੀ ਦੇ ਸਮੁੱਚੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਦੇਗ ਜਿਹੜੀ ਆ ਤੁਸੀਂ ਬਾਹਰੋਂ ਪ੍ਰਾਪਤ ਕਰ ਸਕਦੇ ਹੋ ਅਤੇ ਉਪਰੰਤ ਗੁਰੂ ਘਰ ਲੰਗਰ ਤਿਆਰ ਹੈ ਜੀ, ਲੋੜ ਅਨੁਸਾਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਸੋ ਇਹ ਸਨ ਸਤਿਕਾਰਯੋਗ ਸਰਦਾਰ ਰਣਬੀਰ ਸਿੰਘ ਜੀ ਪਰਮਾਰ, ਭਾਈ ਸਾਹਿਬ ਹੋਰਾਂ ਦਾ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ। ਸੋ ਆਓ ਹੁਣ ਸਮਾਂ ਹੋਇਆ ਹੈ ਕਥਾ ਵਿਚਾਰ ਦਾ, ਅਤਿ ਸਤਿਕਾਰਯੋਗ ਗਿਆਨੀ ਭਾਈ ਪ੍ਰਗਟ ਸਿੰਘ ਜੀ, ਤਿਨ੍ਹਾਂ ਦੇ ਪਾਸੋਂ ਆਪਾਂ ਕਥਾ ਵਿਚਾਰ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਕਛੋਂ ਕਾਂਚਨ ਭਇਓ, ਸ਼ਬਦ ਗੁਰ ਸ੍ਰਵਣ ਹੈ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ ਲੋਹੋਂ ਹੋਇਓ ਲਾਲ ਨਦਰ ਸਤਿਗੁਰ ਜਦ ਧਾਰੈ ਪਾਹਣ ਮਾਣਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ ਦੁੱਖ ਦਰਿਦਰ ਤਿਨਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਏ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਸਤਨਾ

ਸਦਤੂਰ ਨਾਨਕ ਸ਼ਰਨ ਤੁਹਾਰੀਆ ਏਖੋਂ ਸਦਾ ਹਜੂਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਲੋਕ ਅਤੇ ਪ੍ਰਲੋਕ ਸਵਾਰ ਦੇਣ ਵਾਲੇ ਸਤਿਗੁਰੂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜ਼ਿੰਦਗੀ ਦੇ ਕੁਝ ਪਲ ਸਫਲ ਕਰ ਰਹੀ ਗੁਰੂ ਨਿਵਾਜੀ ਸਾਧ ਸੰਗਤ ਜੀਓ ਪਿਆਰ ਅਦਬ ਸਹਿਤ ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਪੰਚਮ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸਲੋਕ ਪਾਠ ਦੇ ਰੂਪ ਵਿੱਚ ਸਰਵਣ ਕੀਤਾ। ਦੁਬਾਰਾ ਫੇਰ ਜੇ ਧਿਆਨ ਨਾਲ ਪੰਗਤੀਆਂ ਨਹੀਂ ਸੁਣੀਆਂ ਤਾਂ ਧਿਆਨ ਦਿਓ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀਆ ਪੇਖੋਂ ਸਦਾ ਹਜੂਰ। ਦੁਨੀਆਂ 'ਤੇ ਹਰ ਇੱਕ ਮਨੁੱਖ ਆਪਣੇ ਆਪ ਨੂੰ ਸਿਆਣਾ ਅਤੇ ਸੂਝਵਾਨ ਸਮਝਦਾ ਹੈ। ਸਾਡਾ ਯਤਨ ਹੁੰਦਾ ਮਨੁੱਖ ਆਪਣੇ ਤੋਂ ਅਕਲਵੰਦ, ਕੋਈ ਦੌਲਤ ਵਿੱਚ ਮੂਹਰੇ ਹੋਵੇ, ਹੁਨਰ ਵਿੱਚ ਮੂਹਰੇ ਹੋਵੇ, ਉਹਦੇ ਪਾਸ ਬੈਠਣ ਲਈ ਤਿਆਰ ਨਹੀਂ। ਹਾਂ, ਸਵਾਰਥ ਦੀ ਖਾਤਰ ਮਤਲਬ ਲਈ ਆਦਮੀ ਬੈਠ ਜਾਂਦਾ, ਪਰ ਅੰਦਰੋਂ ਕਹਾਣੀ ਹੋਰ ਹੁੰਦੀ ਆ। ਉਹ ਕੀ ਆ ਵੀ ਜਿਹੜਾ ਮੇਰੇ ਤੋਂ ਮੂਹਰੇ ਵਾਲਾ ਨਾ, ਉਹਦੀ ਗੱਲ ਸੁਣਨੀ ਪੈਣੀ, ਆਪਦੀ ਸੁਣਾਈ ਨਹੀਂ ਜਾਣੀ। ਸ਼ੇਖ ਸ਼ਾਦੀ ਕਹਿੰਦੇ ਵੀ ਮੂਰਖ ਤੋਂ ਮੂਰਖ ਬੰਦਾ ਵੀ ਇਹ ਸਮਝਦਾ ਵੀ ਮੇਰੇ ਨਾਲ ਦਾ ਸਿਆਣਾ ਕੋਈ ਦੁਨੀਆਂ 'ਤੇ ਆਇਆ ਨਹੀਂ, ਪਰ ਗੁਰੂ ਨਾਲ ਪ੍ਰੀਤਾਂ ਪਾਈ ਉਹ ਬੈਠੇ ਨੇ ਜਿਨ੍ਹਾਂ ਨੇ ਸਭ ਕੁਝ ਹੁੰਦਿਆਂ ਹੋਇਆਂ ਆਪਣੇ ਆਪ ਨੂੰ ਮਿਟਾ ਲਿਆ। ਮਤ ਹੁੰਦੀ ਹੋਏ ਆਣਾ, ਤਾਣ ਹੁੰਦੇ ਹੋਏ ਨਿਤਾਣਾ, ਅਣ ਹੁੰਦੇ ਆਪ ਮਡਾਏ, ਕੋ ਐਸਾ ਭਗਤ ਸਦਾਏ। ਨਲੈਕ ਤੋਂ ਨਲੈਕ ਬੰਦੇ ਨੂੰ ਵੀ ਇਹ ਮਾਣ, ਅਤੇ ਉਹ ਸੋਚਦਾ ਵੀ ਮੇਰੇ ਨਾਲ ਦਾ ਸਿਆਣਾ ਕੋਈ ਨਹੀਂ। ਇੱਥੇ ਗੁਰੂ ਨਾਲ ਪ੍ਰੀਤਾਂ ਪਾਈ ਉਹ ਬੈਠੇ ਨੇ ਜਿਹੜੇ ਚੰਗਾ ਕਰਕੇ ਵੀ ਇਹ ਕਹਿੰਦੇ ਮੈਂ ਨਾ ਹੀ ਕਛ ਹੋ ਨਹੀਂ ਕਛ ਆਹੇ ਨਾ ਮੋਰਾ, ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਇੱਥੇ ਤਾਂ ਪ੍ਰੀਤਾਂ ਪਾਈ ਉਹ ਬੈਠੇ ਨੇ ਜਿਹੜੇ ਦਿਲੋਂ ਇਹ ਕਹਿੰਦੇ ਆ ਵੀ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇਹ ਗੱਲ ਮੰਨਣੀ ਤੇ ਕਹਿਣੀ ਦਿਲੋਂ ਔਖਾ ਕੰਮ ਬਹੁਤ ਆ। ਕਿਹੜੀ ਜੀ? ਜਿਹੜੀ ਭਗਤ ਕਬੀਰ ਜੀ ਨੇ ਕਿਹਾ, ਤਾਂ ਕੋਈ ਭਗਤ ਕਬੀਰ ਜੀ ਵਰਗਾ ਬ੍ਰਹਮ ਗਿਆਨੀ ਸੂਰਮਾ ਹੀ ਇਹ ਗੱਲ ਕਹਿ ਸਕਦਾ, ਮੇਰੇ ਬਾਬਾ ਸਭ ਖਲਕ ਸਿਆਨੀ ਮੈਂ ਬੋਰਾ। ਨਹੀਂ ਤਾਂ ਮੂਰਖ ਤੋਂ ਮੂਰਖ ਬੰਦਾ ਵੀ ਕਹਿੰਦਾ ਵੀ ਮੇਰੇ ਨਾਲ ਦਾ ਸਿਆਣਾ ਕੋਈ ਦੁਨੀਆਂ 'ਤੇ ਹੈ ਹੀ ਨਹੀਂ। ਦਰਅਸਲ ਗੁਰੂ ਨਾਲ ਪ੍ਰੀਤਾਂ ਉਹਨਾਂ ਦੀਆਂ ਪਈਆਂ ਜਿਨ੍ਹਾਂ ਨੇ ਸਭ ਕੁਝ ਹੁੰਦਿਆਂ ਹੋਇਆਂ ਵੀ ਆਪਦੇ ਆਪ ਨੂੰ ਇਹ ਸਮਝਿਆ ਵੀ ਮੈਂ ਕੁਝ ਵੀ ਨਹੀਂ। ਇੱਕ ਦਿਨ ਨਾ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇੱਕ ਵਪਾਰੀ ਮਿਲਿਆ ਅਤੇ ਉਹ ਕਹਿੰਦਾ ਮਹਾਰਾਜ ਮੈਨੂੰ ਕੋਈ ਉਪਦੇਸ਼ ਬਖਸ਼ਿਸ਼ ਕਰੋ ਜਿਹਦੇ ਨਾਲ ਮੇਰਾ ਭਲਾ ਹੋ ਜਾਏ, ਕਾਰ ਵਿਹਾਰ ਕਰਨ ਵਾਲੇ ਹਾਂ, ਕਿਰਤ ਕਰਨ ਵਾਲੇ ਹਾਂ, ਨਿੱਤ ਦੀ ਕਿਵੇਂ ਭਲਾ ਹੋਵੇ। ਅਤੇ ਗੁਰੂ ਪਾਤਸ਼ਾਹ ਜੀ ਨੇ ਕਿਸੇ ਨੂੰ ਨਹੀਂ ਕਿਹਾ ਵੀ ਘਰ ਪਰਿਵਾਰ ਛੱਡ ਦਿਓ, ਪਹਾੜਾਂ ਦੀਆਂ ਕੰਦਰਾਂ ਵਿੱਚ ਚਲੇ ਜਾਓ ਅਤੇ ਤੁਹਾਡਾ ਭਲਾ ਤਾਂ ਹੋਵੇਗਾ। ਨਹੀਂ, ਜਿੱਦਾਂ ਦੀ ਕੋਈ ਕਿਰਤ ਕਰਦਾ ਸੀ, ਕਿਰਤ ਕਰਦਿਆਂ ਹੀ ਉਹਨੂੰ ਕੀਰਤੀ ਨਾਲ ਜੋੜਿਆ। ਗੁਰੂ ਦੀ ਤਾਂ ਵਡਿਆਈ ਇਹ ਹੈ ਨਾ, ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਗੁਰੂ ਨੇ ਤਾਂ ਘਰ ਪਰਿਵਾਰ ਵਿੱਚ ਰਹਿੰਦਿਆਂ ਸਾਨੂੰ ਜਿਉਣਾ ਸਿਖਾਇਆ। ਕਹਿੰਦੇ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹਸੰਦਿਆਂ ਖੇਲੰਦਿਆਂ ਪੈਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ। ਗੁਰੂ ਦੀ ਤਾਂ ਇਹ ਵਡਿਆਈ ਆ, ਘਰ ਪਰਿਵਾਰ ਵਿੱਚ ਰਹਿੰਦਿਆਂ ਕਿਵੇਂ ਮੁਕਤ ਹੋਣਾ। ਪਾਤਸ਼ਾਹ ਜੀ ਨਾ ਉਹਨੂੰ ਪੁੱਛਦੇ ਆ, ਕਹਿੰਦੇ ਵੀ ਸੱਜਣਾ ਇਉਂ ਦੱਸ ਵੀ ਤੂੰ ਕੀ ਕਰਦਾ ਹੁੰਦਾ? ਉਹ ਕਹਿੰਦਾ ਜੀ ਵੀ ਮੈਂ ਪਿੰਡਾਂ ਵਿੱਚ ਜਾ ਕੇ ਫੇਰੀ ਲਾ ਕੇ ਸੌਦਾ ਵੇਚਦਾ ਹੁੰਦਾ।
ਪਾਤਸ਼ਾਹ ਕਹਿੰਦੇ ਭਾਈ ਉਹ ਕਿਵੇਂ ਵੇਚੀਦਾ? ਉਹ ਹੱਸ ਕੇ ਕਹਿੰਦਾ ਜੀ ਵੀ ਖੱਤਰੀਆਂ ਦੇ ਘਰ ਦਾ ਤੁਹਾਡਾ ਜਨਮ ਆ ਤੇ ਮਾਲ ਮਹਿਕਮੇ ਦੇ ਸਭ ਤੋਂ ਵੱਡੇ ਅਫਸਰ ਰਹੇ ਤੁਸੀਂ। ਅੱਜ ਸਾਨੂੰ ਨਾ ਮੋਦੀ, ਜਦੋਂ ਆਪਾਂ ਕਹਿੰਦੇ ਨਾ ਮੋਦੀ ਦੀ ਕਾਰ ਕਰਦੇ ਸੀ, ਐਂ ਲੱਗਦਾ ਵੀ ਸ਼ਾਇਦ ਕੋਈ ਨਿੱਕਾ ਜਿਹਾ ਦੁਕਾਨਦਾਰ ਹੋਵੇ। ਨਹੀਂ ਭਾਈ, ਉਸ ਸਮੇਂ ਦਾ ਮਾਲ ਮਹਿਕਮੇ ਦਾ ਸਭ ਤੋਂ ਵੱਡਾ ਅਫਸਰ ਜਿਹੜਾ ਉਹਨੂੰ ਮੋਦੀ ਕਹਿੰਦੇ ਹੁੰਦੇ ਸੀ। ਮਹਾਰਾਜ, ਤੁਸੀਂ ਮਾਲ ਮਹਿਕਮੇ ਦੇ ਸਭ ਤੋਂ ਵੱਡੇ ਅਫਸਰ ਰਹਿ ਚੁੱਕੇ ਹਾਂ। ਅਗਲੀ ਗੱਲ ਆ ਖੱਤਰੀਆਂ ਦੇ ਘਰ ਦਾ ਤੁਹਾਡਾ ਜਨਮ, ਇਹ ਤਾਂ ਹੈ ਨਹੀਂ ਵੀ ਤੁਹਾਨੂੰ ਪਤਾ ਨਾ ਹੋਵੇ ਵੀ ਸੌਦਾ ਕਿਵੇਂ ਵੇਚੀਦਾ। ਚਲੋ, ਤੁਹਾਡੀ ਹਰ ਗੱਲ 'ਚ ਮਹਾਰਾਜ ਕੋਈ ਰਮਜ ਹੁੰਦੀ ਆ। ਮੈਂ ਦੱਸਦਾ ਵੀ ਅਸੀਂ ਸੌਦਾ ਕਿਵੇਂ ਵੇਚਦੇ ਹਾਂ। ਮਹਾਰਾਜ ਜੀ, ਅਸੀਂ ਹੋਕਾ ਦੇਈਦਾ, ਲੋਕ ਸਾਨੂੰ ਦਾਣਾ ਪੱਕਾ ਦਿੰਦੇ ਆ, ਉਹਦੇ ਵੱਟੇ ਵਿੱਚ ਜਿਹੜੀਆਂ ਵਸਤਾਂ ਮੇਰੇ ਕੋਲ ਹੁੰਦੀਆਂ ਅਤੇ ਮੈਂ ਉਹ ਲੋਕਾਂ ਨੂੰ ਦੇ ਦਿੰਦਾ ਜੀ। ਪਾਤਸ਼ਾਹ ਜੀ ਕਹਿੰਦੇ ਫਿਰ ਉਹ ਜਿਹੜਾ ਦਾਣਾ ਪੱਕਾ ਦਿੰਦੇ ਤੁਸੀਂ ਵਸਤਾਂ ਦਿੰਦੇ ਹੋ, ਤੋਲਦੇ ਕਾਹਦੇ ਨਾਲ ਆ? ਮਹਾਰਾਜ ਜੀ, ਆਹ ਦੇਖੋ ਵੱਟੇ ਹੈਗੇ, ਸਾਹਮਣੇ ਤਾਂ ਪਏ ਆ, ਆਹ ਪਸੇਰੀ ਵਾਲਾ ਵੀ ਹੈਗਾ, ਧੜੀ ਵੀ ਆ, ਕਿਲੋ ਦੋ ਕਿਲੋ ਸਾਰੇ ਹੈਗੇ ਆ। ਪਾਤਸ਼ਾਹ ਜੀ ਕਹਿੰਦੇ ਭਾਈ ਜੇ ਭਲਾ ਕਿਸੇ ਨੇ ਸੌਦਾ ਥੋੜ੍ਹਾ ਲੈਣਾ ਹੋਵੇ ਉਹਦਾ ਕੋਈ ਪ੍ਰਬੰਧ ਨਹੀਂ ਤੇਰੇ ਕੋਲੇ? ਉਹ ਕਹਿੰਦਾ ਨਹੀਂ ਮਹਾਰਾਜ, ਮੇਰੇ ਕੋਲ ਛੋਟੇ ਵੱਟੇ ਵੀ ਹੈਗੇ ਆ। ਉਹਨੇ ਨਾ ਇੱਕ ਪੋਟਲੀ ਜੀ ਖੋਲ੍ਹੀ ਅਤੇ ਖੋਲ੍ਹ ਕੇ ਉਹਦੇ ਵਿੱਚੋਂ ਵੱਟੇ ਬਾਹਰ ਕੱਢ ਕੇ ਹੱਥ 'ਤੇ ਰੱਖ ਕੇ ਕਹਿੰਦਾ ਜੀ ਆਹ ਦੇਖੋ ਭਾਈਆ ਵੀ ਹੈਗਾ, ਅੱਧ ਪਾ ਵੀ ਹੈਗਾ, ਛਟਾਂਕੀ ਵੀ ਹੈਗਾ ਮੇਰੇ ਕੋਲ। ਅਤੇ ਪਾਤਸ਼ਾਹ ਜੀ ਦੀਆਂ ਇਉਂ ਦੱਸ ਵੀ ਇਹਨਾਂ ਨੂੰ ਇੰਨਾ ਸੰਭਾਲ ਕੇ ਜੇ ਕਿਉਂ ਰੱਖਿਆ? ਉਹ ਕਹਿੰਦਾ ਮਹਾਰਾਜ ਜੀ ਇਹਨਾਂ ਦੀ ਸੰਭਾਲ ਜ਼ਿਆਦਾ ਕਰਨੀ ਪੈਂਦੀ, ਇਹ ਛੋਟੇ ਆ ਕਿਤੇ ਰੁਲ ਨਾ ਜਾਣ, ਇਸ ਕਰਕੇ ਇਹਨਾਂ ਨੂੰ ਜ਼ਿਆਦਾ ਸੰਭਾਲ ਕੇ ਰੱਖੀਦਾ। ਪਾਤਸ਼ਾਹ ਜੀ ਕਹਿੰਦੇ ਬਸ ਤੇਰੀ ਕਿਰਤ ਵਿੱਚੋਂ ਤੈਨੂੰ ਇਹੀ ਉਪਦੇਸ਼ ਆ ਵੀ ਜਿਹੜੇ ਛੋਟੇ ਬਣ ਜਾਂਦੇ ਨੇ ਜਿਵੇਂ ਤੂੰ ਛੋਟੇ ਵੱਟਿਆਂ ਦੀ ਸੰਭਾਲ ਕੀਤੀ, ਮਾਲਕ ਇੱਦਾਂ ਹੀ ਸੰਭਾਲ ਕੇ ਰੱਖਦਾ ਉਹਨਾਂ ਨੂੰ। ਬਸ ਜਿਹੜਾ ਇੱਥੇ ਖਾਕ ਬਣ ਗਿਆ, ਜਿਹੜਾ ਧੂੜ ਬਣ ਗਿਆ, ਝੋਲੀ ਉਹਨਾਂ ਦੀ ਭਰਦੀ ਆ। ਇਸ ਲਈ ਇਹ ਮੰਗ ਆ ਵੀ ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਸਮੇਂ ਦੀ ਸੀਮਾ ਵਿੱਚ ਆਪਾਂ ਇਹੀ ਦੋ ਪੰਕਤੀਆਂ ਵਿਚਾਰਨੀਆਂ, ਧਿਆਨ ਕੇਂਦਰਿਤ ਰੱਖਿਓ। ਟਾਈਮ ਜਿਹਾ ਟਪਾਉਣਾ ਹੋਰ ਗੱਲ ਹੁੰਦੀ ਹੈ ਅਤੇ ਸਮੇਂ ਨੂੰ ਸਫਲਾ ਕਰ ਜਾਣਾ ਹੋਰ ਗੱਲ ਆ। ਮੈਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣਾਂ ਦਾ ਇੱਕ ਕਵਿਤ ਚੇਤੇ ਆਇਆ ਅਤੇ ਤੁਹਾਡੇ ਨਾਲ ਸਾਂਝਾ ਕਰਦਾ ਜਾਵਾਂ। ਭਾਈ ਸਾਹਿਬ ਜੀ ਕਹਿੰਦੇ ਵੀ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਿਕ ਪਿਆਰੋ ਸੁੱਤ ਗੋਦ ਕੋ। ਜਿਵੇਂ ਇੱਕ ਮਾਂ ਦੇ ਪੰਜ ਚਾਰ ਬੱਚੇ ਨੇ ਅਤੇ ਕਹਿੰਦੇ ਉਹਨਾਂ ਦੇ ਵਿੱਚੋਂ ਜਿਹੜਾ ਵੱਡਾ, ਅੱਗੇ ਪੁਰਾਣੇ ਸਮਿਆਂ ਵਿੱਚ ਬੱਚੇ ਕਈ ਕਈ ਹੁੰਦੇ ਸੀ ਘਰਾਂ ਵਿੱਚ, ਅਤੇ ਉਹਨਾਂ ਸਮਿਆਂ ਵਿੱਚ ਨਾ ਵੱਡਾ ਪੁੱਤ ਕਈ ਵਾਰੀ 15-16 ਸਾਲ ਦਾ ਹੁੰਦਾ ਅਤੇ ਛੋਟਾ ਕਈ ਵਾਰੀ ਅਜੇ ਝੂਲੇ ਦੇ ਵਿੱਚ ਪੈਣ ਵਾਲਾ ਹੀ ਹੁੰਦਾ ਸੀ। ਹੈਰਾਨੀ ਦੀ ਗੱਲ ਆ ਵੀ ਜਿਹੜੇ ਵੱਡੇ ਬੱਚੇ ਨੇ ਉਹ ਮਾਂ ਬਾਪ ਦੇ ਕੰਮ ਵਿੱਚ ਹੱਥ ਵਟਾਉਂਦੇ ਨੇ, ਪੱਠੇ ਡੱਕੇ ਵੱਢ ਲਿਆਉਂਦੇ ਨੇ, ਡੰਗਰ ਵੀ ਚਾਰ ਲਿਆਉਂਦੇ ਆ। ਹੈਰਾਨੀ ਦੀ ਗੱਲ ਆ ਵੀ ਜਦੋਂ ਉਹ ਵੱਡਾ ਬੱਚਾ ਬਾਹਰੋਂ ਆਇਆ, ਆਣ ਕੇ ਕਹਿੰਦਾ ਮਾਤਾ ਜੀ ਰੋਟੀ, ਅਤੇ ਮਾਂ ਉਹਨੂੰ ਕਹਿੰਦੀ ਪੁੱਤ ਰੋਟੀ ਪਕਾ ਕੇ ਛਾਬੇ 'ਚ ਰੱਖੀ ਪਈ ਆ, ਕੋਲੇ ਸਬਜ਼ੀ ਪਈ ਆ, ਚੱਕ ਅਤੇ ਖਾ ਲਾ। ਥੋੜ੍ਹੀ ਦੇਰ ਬਾਅਦ ਉਹ ਕਹਿੰਦਾ ਮਾਤਾ ਨਹਾਉਣਾ, ਮੇਰਾ ਕੁੜਤਾ ਪਜਾਮਾ ਕਿੱਥੇ ਆ? ਮਾਂ ਕਹਿੰਦੀ ਮੇਰੇ ਜੇਬ 'ਚ ਥੋੜ੍ਹਾ ਪਾਇਆ, ਉੱਥੇ ਅਲਮਾਰੀ 'ਚ ਮਾਰ ਧਿਆਨ, ਉੱਥੇ ਪਿਆ ਅਤੇ ਚੱਕ ਲਈ। ਹੈਰਾਨੀ ਦੀ ਗੱਲ ਆ ਵੀ ਵੱਡੇ ਨੇ ਪੁੱਛਿਆ ਅਤੇ ਉਹਦੀ ਬਾਲੀ ਪਰਵਾਹ ਨਾ ਕੀਤੀ। ਜਿਹੜਾ ਛੋਟਾ ਉਹ ਕੰਮ 'ਚ ਹੱਥ ਨਹੀਂ ਵਟਾਉਂਦਾ, ਸਗੋਂ ਮਾਪਿਆਂ ਦਾ ਕੰਮ ਛਡਾ ਭਾਵੇਂ ਦੇਵੇ। ਪਿਓ ਨੂੰ ਬਾਹਰ ਕੰਮ ਕਾਰ ਵਿੱਚ ਕੋਈ ਘਾਟਾ ਪੈ ਗਿਆ, ਕੋਈ ਨੁਕਸਾਨ ਹੋ ਗਿਆ, ਉਹ ਬਾਹਰੋਂ ਛਿੱਥਾ ਹੋਇਆ ਆਇਆ। ਹੈਰਾਨੀ ਦੀ ਗੱਲ ਆ ਵੀ ਇਹ ਜਿਹੜਾ ਪੰਗੂੜੇ 'ਚ ਪਿਆ, ਇਹਨੂੰ ਹਮਦਰਦੀ ਕੋਈ ਨਹੀਂ, ਸਗੋਂ ਅੱਗੋਂ ਦੰਦੀਆਂ ਘੜਦਾ ਦੇਖ ਕੇ, ਅਤੇ ਬਾਪੂ ਉਹਦਾ ਗੁੱਸਾ ਨਹੀਂ ਕਰਦਾ, ਸਗੋਂ ਉਹਨੂੰ ਚੱਕ ਕੇ ਮੋਢੇ ਲਾ ਲੈਂਦਾ ਅਤੇ ਉਹਦੇ ਨਾਲ ਹੱਸਣ ਲੱਗ ਪੈ ਜਾਂਦਾ, ਹੱਸਣ ਲੱਗ ਜਾਂਦਾ। ਭਾਈ ਸਾਹਿਬ ਜੀ ਕਹਿੰਦੇ ਜੈਸੇ ਏਕ ਜਨਨੀ ਕੇ ਹੋਤ ਹੈ ਅਨੇਕ ਸੁੱਤ, ਸਭ ਹੀ ਮੈਂ ਅਧਿਕ ਪਿਆਰੋ ਸੁੱਤ ਗੋਦ ਕੋ। ਸਿਆਣੇ ਸੁੱਤ ਬਣਜ ਬਿਹਾਰ ਕੇ ਬਿਥਾਰ ਵਿਖੇ, ਗੋਦ ਮੈਂ ਅਚੇਤ ਹੇਤ ਸੰਪੈ ਨਾ ਸਹੋਦ ਕੋ। ਸਿਆਣੇ ਹੱਥ ਵਟਾਉਣ ਲੱਗ ਗਏ ਕੰਮ ਦੇ ਵਿੱਚ, ਉਹਨਾਂ ਦੀ ਬਾਲੀ ਪਰਵਾਹ ਨਹੀਂ ਹੈ। ਤੀਜੀ ਥਾਂ 'ਤੇ ਜਾ ਕੇ ਕਹਿੰਦੇ ਪੱਲਣਾ ਸਵਾਏ ਮਾਏ ਗ੍ਰਹਿ ਕਾਜ ਲਾਗੈ ਜਾਏ, ਸੁਣ ਸੁੱਤ ਰੁਦਨ ਪੈ ਪਿਆਵੈ ਮਨ ਮੋਦ ਕੋ। ਛੋਟਾ ਬੱਚਾ ਅਜੇ ਪੰਘੂੜੇ ਵਿੱਚ ਆ, ਦੋਧੀ ਨੇ ਵਾਜਾਂ ਮਾਰੀਆਂ, ਬਿੱਲਾਂ ਮਾਰੀਆਂ,
ਤੇ ਪੰਜਵੀਂ ਸੱਤਵੀਂ ਆਵਾਜ਼ ਤੇ ਬਾਹਰ ਗਈ ਮਾਂ ਦੁੱਧ ਪਾਉਣ ਵਾਸਤੇ। ਉਹ ਕਹਿੰਦਾ ਵੀ ਮੈਂ ਤਾਂ ਕਈ ਆਵਾਜ਼ਾਂ ਮਾਰੀਆਂ, ਆਵਾਜ਼ ਨਹੀਂ ਦਿੱਤੀ। ਉਹ ਕਹਿੰਦੀ ਮੇਰਾ ਧਿਆਨ ਨਹੀਂ ਹੋਣਾ। ਹੈਰਾਨੀ ਦੀ ਗੱਲ ਆ, ਹੋਰ ਗੁਆਂਢ ਨੇ ਆਵਾਜ਼ ਮਾਰੀ, ਉਹ ਵੀ ਨਹੀਂ ਸੁਣੀ। ਪਰ ਜਦੋਂ ਇਹ ਬੱਚਾ ਜਿਹੜਾ ਭੰਗੂੜੇ ਵਿੱਚ, ਇਹਨੇ ਆਪਣੇ ਵੱਲੋਂ ਰੋਣ ਦੀ ਥੋੜ੍ਹੀ ਜਿਹੀ ਬਿੜਕ ਕੀਤੀ ਨਾ, ਤੇ ਮਾਂ ਸਾਰੇ ਕੰਮ ਛੱਡ ਕੇ ਦੌੜ ਕੇ ਜਾ ਕੇ ਨਾਲੇ ਰੋਂਦੇ ਨੂੰ ਚੁੱਪ ਕਰਾਉਂਦੀ ਆ, ਨਾਲੇ ਉਹਦੀ ਖੁਰਾਕ ਦਾ ਇੰਤਜ਼ਾਮ ਕਰਦੀ ਆ। ਜਿਹੜਾ ਵੱਡਾ ਸੀ ਉਹਦੀ ਪਰਵਾਹ ਨਹੀਂ ਕੀਤੀ। ਕਹਿੰਦੇ ਪੱਲਣਾ ਸਵਾਏ ਮਾਏ ਗ੍ਰਹਿ ਕਾਜ ਲਾਗੈ ਜਾਏ, ਸੁਣ ਸੁਤ ਰੁਦਨ ਪੈ ਪੀ ਆਵੈ ਮਨ ਮੋਦ ਕੋ, ਆਪਾ ਖੋਏ ਜੋਈ ਗੁਰ ਚਰਨ ਸ਼ਰਨ ਗਹਿ, ਰਹਿ ਨਿਰਦੋਖ ਮੁਖ ਆਨੰਦ ਵਿਨੋਦ ਕੋ। ਇਸੇ ਤਰ੍ਹਾਂ ਜਿਹੜੇ ਆਪਣਾ ਆਪ ਗਵਾ ਕੇ ਛੋਟੇ ਬਣ ਜਾਂਦੇ ਨੇ, ਧੂੜ ਬਣ ਜਾਂਦੇ ਨੇ, ਝੋਲੀ 'ਚ ਖੈਰ ਉਹਨਾਂ ਦੀ ਪੈਂਦੀ ਆ। ਇਸੇ ਕਰਕੇ ਇਹ ਮੰਗ ਮੰਗੀ, ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ। ਹਰ ਬੰਦਾ ਚਾਹੁੰਦਾ ਮੇਰੇ ਘਰ ਵਿੱਚ ਖੁਸ਼ੀਆਂ ਅਤੇ ਖੇੜਾ ਹੋਵੇ। ਪਾਤਸ਼ਾਹ ਕਹਿੰਦੇ ਉਹ ਭਲਿਆ, ਤੂੰ ਕਿਤੇ ਖਾਕ ਬਣਨਾ ਧੂੜ ਬਣਨਾ ਸਿੱਖ ਲਾ, ਤਾਂ ਇੱਥੋਂ ਤਾਂ ਖੁਸ਼ੀਆਂ ਸਾਂਭੀਆਂ ਨਹੀਂ ਜਾਣੀਆਂ ਪੁੱਤ। ਪਾਤਸ਼ਾਹ ਜੀ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਪਰ ਨਦਰ ਦਾ ਪਾਤਰ ਬਣਨ ਵਾਸਤੇ ਇੱਕ ਕੰਡੀਸ਼ਨ ਆ, ਜੇ ਸਤਿਗੁਰ ਨਦਰ ਕਰੇ। ਸਭੇ ਥੋਕ ਪ੍ਰਾਪਤ ਸ਼ਬਦ ਇੱਥੋਂ ਸ਼ੁਰੂ ਹੁੰਦਾ ਜੀ। ਅੱਗੇ ਕੀ ਸੀਗਾ ਵੀ ਇੰਡੀਆ ਵਿੱਚ ਦੁਕਾਨਾਂ ਨਿੱਕੀਆਂ ਨਿੱਕੀਆਂ ਅਲੱਗ ਅਲੱਗ ਹੁੰਦੀਆਂ ਸੀ, ਹੁਣ ਤਾਂ ਵੱਡੇ ਵੱਡੇ ਮੌਲ ਇੰਡੀਆ 'ਚ ਵੀ ਖੁੱਲ੍ਹ ਗਏ ਨਾ। ਅਤੇ ਪਹਿਲਾਂ ਜਦੋਂ ਕਨੇਡਾ ਆਉਣਾ, ਹੈਰਾਨ ਹੋਣਾ ਵੀ ਇਹ ਕੋਈ ਵੱਡੀ ਸਾਰੀ ਮਾਰਕੀਟ ਆ, ਇੱਕੇ ਥਾਂ ਤੋਂ ਸਾਰਾ ਹੀ ਸਮਾਨ ਮਿਲੀ ਜਾਂਦਾ ਵੀ ਉੱਥੋਂ ਕੱਪੜੇ ਲੈ ਲਓ, ਸ਼ਰਟਾਂ ਲੈ ਲਓ, ਜੁੱਤੀਆਂ ਲੈ ਲਓ, ਸਾਰੇ ਸਟੋਰ ਇਕੱਠੇ ਹੀ ਆ। ਪਾਤਸ਼ਾਹ ਜੀ ਕਹਿੰਦੇ ਭਾਈ ਆਮ ਤੌਰ 'ਤੇ ਕਈ ਦੁਕਾਨਾਂ 'ਤੇ ਜਾਣਾ ਪੈਂਦਾ, ਪਰ ਇਹ ਗੁਰੂ ਨਾਨਕ ਦਾ ਜਿਹੜਾ ਦਰ ਘਰ ਨਾ, ਇਹ ਥੋਕ ਦੀ ਦੁਕਾਨ ਹੈ। ਇੱਥੇ ਦੁਨੀਆਂ ਦਾ ਕੋਈ ਐਸਾ ਪਦਾਰਥ ਨਹੀਂ ਜਿਹੜਾ ਨਾ ਮਿਲਦਾ ਹੋਏ, ਥੋਕ ਪਦਾਰਥਾਂ ਨੂੰ ਕਹਿੰਦੇ ਨੇ। ਇਹ ਨਹੀਂ ਵੀ ਇੱਥੇ ਇੱਕ ਚੀਜ਼ ਮਿਲਦੀ ਅਤੇ ਦੂਜੀ ਮਿਲਦੀ ਨਹੀਂ। ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਤੇਰਾ ਮਨੁੱਖੀ ਜਾਮਾ ਹੀ ਸਫਲ ਹੋ ਜਾਏਗਾ ਜੇ ਤੂੰ ਕਿਤੇ ਨਿਮਾਣਾ ਬਣ ਜਾਵੇ, ਤੇ ਇੱਥੋਂ ਖੁਸ਼ੀਆਂ ਸਾਂਭੀਆਂ ਨਹੀਂ ਜਾਣੀਆਂ। ਇਸੇ ਲਈ ਮੰਗ ਮੰਗੀ ਆ ਵੀ ਸਤਿਗੁਰ ਤੇਰੇ ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ। ਅੱਜ ਜੇ ਕੋਈ ਬੰਦਾ ਪੜ੍ਹ ਰਿਹਾ ਤੇ ਉਹਨੂੰ ਪੁੱਛਿਆ ਜਾਵੇ ਵੀ ਸੱਜਣਾ ਤੂੰ ਪੜ੍ਹ ਕਾਹਤੋਂ ਰਿਹਾ, ਉਹ ਕਹਿੰਦਾ ਜੀ ਪੜ੍ਹ ਕੇ ਟੀਚਰ ਬਣਨਾ, ਲੋਕਾਂ ਨੂੰ ਪੜ੍ਹਾਊਂਗਾ। ਕੋਈ ਹੋਰ ਪੜ੍ਹਾਈ ਕਰ ਰਿਹਾ, ਉਹ ਕਹਿੰਦਾ ਜੀ ਵੀ ਮੈਂ ਇਹਦੇ ਨਾਲ ਪੜ੍ਹਾਈ ਦੇ ਨਾਲ ਡਾਕਟਰੀ ਕਰ ਰਿਹਾ ਅਤੇ ਲੋਕਾਂ ਦਾ ਇਲਾਜ ਕਰੂੰਗਾ। ਪਾਤਸ਼ਾਹ ਜੀ ਕਹਿੰਦੇ ਭਾਈ ਫਿਰ ਤੇਰੀ ਅਤੇ ਮੇਰੀ ਤਾਂ ਸਾਂਝ ਹੀ ਨਹੀਂ ਬਣਨੀ। ਕਾਹਤੋਂ ਜੀ? ਪਾਤਸ਼ਾਹ ਕਹਿੰਦੇ ਸਾਡੇ ਘਰ ਵਿੱਚ ਪੜ੍ਹਿਆ ਜਾਂਦਾ ਮਨ ਸਮਝਾਵਣ ਕਾਰਨੇ ਕਛੂਕ ਪੜ੍ਹੀਐ ਗਿਆਨ। ਸਭ ਤੋਂ ਪਹਿਲਾਂ ਹੈ ਆਪਣੇ ਆਪ ਨੂੰ ਸਮਝਾਉਣਾ, ਆਪਣੇ ਆਪ 'ਤੇ ਅਪਲਾਈ ਕਰਨਾ। ਪ੍ਰਥਮ ਹੈ ਮਨ ਪ੍ਰਬੋਧ ਹੈ ਆਪਣਾ, ਪਾਛੈ ਅਵਰ ਰਿਝਾਵੇ। ਅੱਜ ਹਰ ਬੰਦਾ ਦੂਜਿਆਂ ਨੂੰ ਕਹਿਣ ਲੱਗਾ ਹੋਇਆ, ਦੂਜੇ ਨੂੰ ਸਮਝਾਉਣ ਲੱਗਾ ਹੋਇਆ, ਪਰ ਜਿੰਨੀ ਦੇਰ ਆਪਣੇ ਆਪ ਨੂੰ ਨਹੀਂ ਸਮਝਾਉਂਦੇ, ਗੁਰੂ ਦੀ ਕਿਰਪਾ ਦ੍ਰਿਸ਼ਟੀ ਦੇ ਪਾਤਰ ਨਹੀਂ ਬਣਿਆ ਜਾ ਸਕਦਾ। ਇਸੇ ਲਈ ਇਹ ਮੰਗ ਮੰਗੀ ਆ ਵੀ ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ। ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਦਾ ਆਪਾਂ ਸ਼ਹੀਦੀ ਦਿਹਾੜਾ ਮਨਾ ਕੇ ਹਟੇ ਹਾਂ। ਪਾਤਸ਼ਾਹ ਜੀ ਕਹਿੰਦੇ ਦੇਖ ਭਾਈ, ਜਿਨ੍ਹਾਂ ਨੇ ਆਪਦੇ ਆਪ ਨੂੰ ਧੂੜ ਬਣਾ ਲਿਆ, ਜਿਹੜੇ ਖਾਕ ਬਣ ਗਏ, ਜਿਹੜੇ ਨਿਮਾਣੇ ਬਣ ਗਏ, ਉਹ ਦੁਨੀਆਂ ਦੇ ਪੂਜ ਬਣ ਗਏ। ਆ ਮੈਂ ਉਹਨਾਂ ਦਾ ਨਕਸ਼ਾ ਤੇਰੇ ਸਾਹਮਣੇ ਰੱਖਦਾ, ਤੇਰਾ ਆਪਣਾ ਅੰਦਰ ਆ, ਤੇਰੀ ਮਰਜ਼ੀ ਆ, ਜਿਵੇਂ ਜੀ ਕੀਤਾ ਕਰ ਲਈ। ਪਰ ਜਿਹੜੇ ਨਿਮਾਣੇ ਬਣ ਗਏ, ਜਿਹੜੇ ਧੂੜ ਬਣ ਗਏ, ਉਹਨਾਂ ਦੀ ਝੋਲੀ ਦੇ ਵਿੱਚ ਖੈਰ ਕਿੱਦਾਂ ਨਾਲ ਪਈ? ਸ਼ਬਦ ਤੁਸੀਂ ਕਈ ਵਾਰੀ ਸੁਣਿਆ ਹੋਏਗਾ। ਪਾਤਸ਼ਾਹ ਜੀ ਕਹਿੰਦੇ ਗੋਬਿੰਦ ਗੋਬਿੰਦ ਗੋਬਿੰਦ ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ। ਜਦੋਂ ਨਿਮਾਣੇ ਬਣ ਕੇ, ਧੂੜ ਬਣ ਕੇ ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ, ਦੁਨੀਆਂ ਦੇ ਪੂਜ ਬਣ ਗਏ। ਕਿਸੇ ਸਮੇਂ ਕਹਿੰਦੇ ਜਿਹਨੂੰ ਅੱਧੀ ਕੌਡੀ ਦਾ ਹੀ ਲੋਕ ਕਹਿੰਦੇ ਸੀ, ਇੰਨਾ ਕੀਮਤੀ ਬਣ ਗਿਆ। ਉਹ ਕੀਮਤੀ ਕਿਵੇਂ ਬਣ ਗਿਆ? ਦੁਨੀਆਂ ਦਾ ਹਰ ਬੰਦਾ ਵਕਾਊ ਆ, ਪਰ ਜਿਹੜੇ ਭਗਤ ਹੁੰਦੇ ਵਕਾਊ ਨਹੀਂ ਹੁੰਦੇ।
ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ ਸੋਈ ਜਿਉ ਨਾ ਵੱਜਦਾ ਜਿਸ ਅੱਲਾ ਕਰਦਾ ਸਾਰ ਆਡ ਦਮ ਕੋ ਸ਼ੀਪਰੋ ਹੋਇਓ ਲਖੀਣਾ ਦੇ ਕੀ ਅਰਥ ਨੇ ਰੱਬੀ ਗੁਣ ਜਿਹੜੇ ਦੌਲਤ ਨਾਲ ਮਿਲ ਹੀ ਨਹੀਂ ਸਕਦੇ ਜਿਨ੍ਹਾਂ ਦੀ ਕੋਈ ਕੀਮਤ ਹੀ ਨਹੀਂ ਉਹ ਭਗਤ ਨਾਮਦੇਵ ਜੀ ਦੇ ਜੀਵਨ ਵਿੱਚ ਆ ਗਏ ਆਡ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਅੱਜ ਹਰ ਗੁਰੂ ਘਰ ਵਿੱਚ ਆਸਾ ਦੀ ਵਾਰ ਚਾਹੇ ਪੂਰੀ ਪੜ੍ਹੀ ਜਾਵੇ ਅਤੇ ਚਾਹੇ ਅੱਧੀ ਪੜ੍ਹੀ ਜਾਵੇ ਚਾਹੇ 6 ਸਲੋਕਾਂ ਦਾ ਹੀ ਕੀਰਤਨ ਹੋਵੇ ਇਹ ਸ਼ਬਦ ਹਰ ਗੁਰੂ ਘਰ ਵਿੱਚ ਲਾਜ਼ਮੀ ਪੜਿਆ ਜਾਂਦਾ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੈਠ ਦੇ ਨਾਮ ਦਿਓ ਮੁੱਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਅੱਜ ਉਹਨਾਂ ਨੂੰ ਆਪਾਂ ਚੇਤੇ ਕਰਦੇ ਹਾਂ ਕਿਉਂਕਿ ਉਹਨਾਂ ਨੇ ਨਿਮਾਣੇ ਬਣ ਕੇ ਬੰਦਗੀ ਕੀਤੀ ਤੇ ਜਿਹੜੇ ਧੂੜ ਬਣ ਜਾਂਦੇ ਨੇ ਉਹ ਦੁਨੀਆਂ ਦੇ ਪੂਜ ਬਣ ਜਾਂਦੇ ਨੇ ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ ਆੜ ਦਾਮ ਕੋ ਸ਼ੀਪਰੋ ਹੋਇਓ ਲਖੀਣਾ ਅਗਲੀਆਂ ਪੰਕਤੀਆਂ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ ਨੀਚ ਕੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ ਕਹਿੰਦੇ ਜਦੋਂ ਭਗਤ ਕਬੀਰ ਜੀ ਨੇ ਨਿਮਾਣੇ ਬਣ ਕੇ ਉਸ ਮਾਲਕ ਦੀ ਇਬਾਦਤ ਕੀਤੀ ਉਹ ਵੀ ਦੁਨੀਆਂ ਦੇ ਪੂਜ ਬਣ ਗਏ ਭਗਤ ਜੀ ਆਪਣੀ ਬਾਣੀ ਵਿੱਚ ਖੁਦ ਕਹਿੰਦੇ ਆ ਕਹਿੰਦੇ ਗਰੀਬ ਅਤੇ ਛੋਟੀ ਜਾਤ ਜਾਣ ਕੇ ਮੈਨੂੰ ਟਿੱਚਰਾਂ ਕਿਹਨੇ ਨਹੀਂ ਕੀਤੀਆਂ ਸਾਰੇ ਮਜ਼ਾਕ ਉਡਾਉਂਦੇ ਸੀ ਪਰ ਇਹ ਤਾਂ ਤੇਰੀ ਬੰਦਗੀ ਦਾ ਪ੍ਰਤਾਪ ਆ ਮਾਲਕਾ ਹੁਣ ਵੱਡੇ ਵੱਡੇ ਪੰਡਿਤ ਵੱਡੇ ਵੱਡੇ ਵਿਦਵਾਨ ਚਰਨਾਂ 'ਤੇ ਝੁੱਕ ਕੇ ਨਮਸਕਾਰਾਂ ਕਰਦੇ ਨੇ ਭਗਤ ਜੀ ਕਹਿੰਦੇ ਕਬੀਰ ਮੇਰੀ ਜਾਤ ਕਹੋ ਸਭ ਕਹੋ ਹੱਸਣੇ ਹਾਰ ਬਲਿਹਾਰੀ ਇਸ ਜਾਤ ਕਹੋ ਜੇ ਜਪਿਓ ਸਿਰਜਣਹਾਰ ਜਦੋਂ ਉਸ ਮਾਲਕ ਨੂੰ ਚੇਤੇ ਕੀਤਾ ਹੁਣ ਕੁਰਬਾਨ ਜਾਂਦੇ ਨੇ ਤੇ ਬਲਿਹਾਰ ਜਾਂਦੇ ਨੇ ਇੱਕ ਦਿਨ ਦਸਮੇਸ਼ ਪਾਤਸ਼ਾਹ ਜੀ ਦਾ ਦੀਵਾਨ ਸਜਿਆ ਹੋਇਆ ਸੰਗਤਾਂ ਸਾਹਮਣੇ ਬੈਠੀਆਂ ਹੋਈਆਂ ਨੇ ਰਾਗੀ ਸਿੰਘਾਂ ਨੇ ਕੀਰਤਨ ਕਰਦਿਆਂ ਜਦੋਂ ਸ਼ਬਦ ਦੀ ਸਮਾਪਤੀ ਕੀਤੀ ਨਾ ਦਸਮੇਸ਼ ਪਾਤਸ਼ਾਹ ਇੱਕਦਮ ਸੰਗਤਾਂ ਨੂੰ ਪੁੱਛਦੇ ਕਹਿੰਦੇ ਭਾਈ ਭਗਤ ਕਬੀਰ ਜੀ ਦੇ ਸਮੇਂ ਰਾਜਾ ਕਿਹੜਾ ਹੋਇਆ ਰਾਜਾ ਉਹ ਛੇਤੀ ਦੇ ਨੇ ਪੁੱਛਿਆ ਕਿਸੇ ਨੇ ਉੱਤਰ ਨਾ ਦਿੱਤਾ ਜਦੋਂ ਉੱਤਰ ਨਾ ਦਿੱਤਾ ਕਿਸੇ ਨੇ ਫਿਰ ਕੀਰਤਨ ਸ਼ੁਰੂ ਹੋਇਆ ਦੀਵਾਨ ਦੀ ਸਮਾਪਤੀ ਤੇ ਸਿੱਖ ਪੁੱਛਦੇ ਆ ਕਹਿੰਦੇ ਮਹਾਰਾਜ ਜੀ ਤੁਹਾਡੀ ਹਰ ਗੱਲ ਵਿੱਚ ਕੋਈ ਨਾ ਕੋਈ ਰਮਜ ਹੁੰਦੀ ਆ ਅੱਜ ਤੁਸੀਂ ਮਹਾਰਾਜ ਜੀ ਇਹ ਪ੍ਰਸ਼ਨ ਕਿਉਂ ਪੁੱਛਿਆ ਵੀ ਭਗਤ ਕਬੀਰ ਜੀ ਦੇ ਸਮੇਂ ਭਲਾ ਰਾਜਾ ਕਿਹੜਾ ਸੀ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜੇ ਪੈਸੇ ਦੇ ਜ਼ੋਰ ਨਾਲ ਸੱਤਾ ਦੇ ਜ਼ੋਰ ਨਾਲ ਕਹਿੰਦੇ ਸੀ ਵੀ ਕਬੀਰ ਨੂੰ ਪੈਰਾਂ ਵਿੱਚ ਰੋਲ ਕੇ ਰੱਖ ਦਿਆਂਗੇ ਅੱਜ ਸਮੇਂ ਦੇ ਰਾਜੇ ਸਮੇਂ ਦੇ ਸੁਲਤਾਨ ਸਿਕੰਦਰ ਲੋਧੀ ਦਾ ਨਾਂ ਕੋਈ ਨਹੀਂ ਜਾਣਦਾ ਆਪਾਂ ਕਿੰਨੇ ਕੁ ਜਿਨ੍ਹਾਂ ਨੂੰ ਚੇਤਾ ਹੋਵੇ ਉਸ ਸਮੇਂ ਸਿਕੰਦਰ ਲੋਧੀ ਦਾ ਰਾਜ ਸੀ ਪਰ ਦੂਜੇ ਪਾਸੇ ਜਿਹੜੇ ਧੂੜ ਬਣ ਕੇ ਖਾਕ ਬਣ ਕੇ ਜਿਨ੍ਹਾਂ ਨੇ ਮਾਲਕ ਦੀ ਬੰਦਗੀ ਕੀਤੀ ਉਹ ਦੁਨੀਆਂ ਦੇ ਪੂਜ ਬਣ ਗਏ ਕਹਿੰਦੇ ਜਿਹੜਾ ਸਮੇਂ ਦਾ ਰਾਜਾ ਉਹਦਾ ਨਾਂ ਕੋਈ ਨਹੀਂ ਜਾਣਦਾ ਪਰ ਭਗਤ ਕਬੀਰ ਜੀ ਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ 'ਤੇ ਹੈ ਅੱਜ ਵਿਦਵਾਨ ਉਹਨਾਂ ਦੇ ਇੱਕ ਇੱਕ ਸ਼ਬਦ 'ਤੇ PhD ਕਰ ਰਹੇ ਆ ਜੀ ਅਤੇ ਖੋਜ ਕਰਕੇ ਵੀ ਉਹ ਕਹਿੰਦੇ ਵੀ ਜਿਨ੍ਹਾਂ ਉਚਿਆਈਆਂ ਤੋਂ ਉਹਨਾਂ ਨੇ ਬੋਲ ਉਚਾਰਨ ਕੀਤੇ ਨਾ ਰੱਬੀ ਅਸੀਂ ਖੋਜ ਨਹੀਂ ਕਰ ਸਕੇ ਇੰਨੀ ਗਹਿਰੇ ਤਲ ਤੋਂ ਉਚਾਰਨ ਕੀਤੀ ਹੋਈ ਬਾਣੀ ਆ ਉਹਨਾਂ ਦੀ ਇਹ ਅੱਜ ਜਦੋਂ ਆਪਾਂ ਮੱਥਾ ਟੇਕਦੇ ਹਾਂ ਨਾ ਗੁਰੂ ਪਾਤਸ਼ਾਹ ਜੀ ਨੂੰ ਅਤੇ ਨਾਲ ਭਗਤ ਕਬੀਰ ਜੀ ਨੂੰ ਵੀ ਨਾਲ ਹੀ ਮੱਥਾ ਟੇਕਦੇ ਹਾਂ ਕਦੇ ਕਿਸੇ ਨੇ ਅਰਦਾਸ ਕਰਕੇ ਕਿਹਾ ਵੀ ਐ ਸਿਕੰਦਰ ਲੋਧੀ ਸਾਡੇ ਘਰੇ ਸੁੱਖ ਰੱਖੀ ਕਿਉਂਕਿ ਰਾਜੇ ਕੋਲੇ ਤਾਂ ਆਪਦੇ ਕੋਲੇ ਨਹੀਂ ਸੁੱਖ ਹੁੰਦਾ ਜਿਹਨੇ ਰੱਬ ਨੂੰ ਭੁਲਾ ਦਿੱਤਾ ਹੋਵੇ ਉਹਨੂੰ ਤਾਂ ਸਗੋਂ ਪਾਤਸ਼ਾਹ ਜੀ ਕਹਿੰਦੇ ਜੇ ਅਸੂਲ ਛੱਡ ਦਿੱਤੇ ਪਰਮਾਤਮਾ ਨੂੰ ਭੁਲਾ ਦਿੱਤਾ ਉਹ ਤਾਂ ਰਾਜਾ ਦੂਜਿਆਂ ਨਾਲੋਂ ਵੀ ਸਾਰਿਆਂ ਨਾਲੋਂ ਦੁਖੀ ਹੁੰਦਾ ਸੰਸਾਰ ਨਾਲੋਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਰੱਬ ਨੂੰ ਭੁਲਾ ਕੇ ਬੰਦਾ ਦੁਖੀ ਹੋ ਜਾਂਦਾ ਹੈ
ਕਹਿੰਦੇ ਕਿਸੇ ਨੇ ਨੀ ਅਰਦਾਸ ਕੀਤੀ ਵੀ ਐ ਸਿਕੰਦਰ ਲੋਧੀ ਸਾਡੇ ਘਰੇ ਸੁੱਖ ਰੱਖੀ। ਜਦੋਂ ਵੀ ਕੋਈ ਅਰਦਾਸ ਕਰਦਾ ਭਗਤ ਕਬੀਰ ਜੀ ਦੇ ਚਰਨਾਂ ਵਿੱਚ ਹੀ ਕਰਦਾ। ਉਹ ਦੁਨੀਆਂ ਦੇ ਪੂਜ ਕਿਵੇਂ ਬਣ ਗਏ, ਨਿਮਾਣੇ ਬਣ ਕੇ ਉਹਨਾਂ ਨੇ ਬੰਦਗੀ ਕੀਤੀ ਸੀ। ਅੱਜ ਬੱਚੇ ਬੱਚੇ ਦੀ ਜ਼ਬਾਨ ਤੇ ਉਹਨਾਂ ਦਾ ਨਾਮ ਹੈ, ਜਿਹੜੇ ਪੈਸੇ ਦੇ ਜ਼ੋਰ ਨਾਲ ਕਹਿੰਦੇ ਸੀ ਭਗਤ ਕਬੀਰ ਜੀ ਨੂੰ ਸਾਗਰ ਦੀਆਂ ਲਹਿਰਾਂ ਵਿੱਚ ਡੋਬ ਦਿਆਂਗੇ, ਉਹ ਰਾਜੇ ਨੂੰ ਕੋਈ ਨਹੀਂ ਜਾਣਦਾ। ਜਿਹੜੇ ਕਹਿੰਦੇ ਸੀ ਹਾਥੀ ਦੇ ਪੈਰਾਂ ਦੇ ਥੱਲੇ ਕੁਚਲ ਕੇ ਰੱਖ ਦਿਆਂਗੇ, ਉਹ ਰਾਜੇ ਦੇ ਨਾਂ ਦੁਨੀਆਂ ਤੋਂ ਮਿਟ ਗਿਆ, ਕੋਈ ਨਹੀਂ ਜਾਣਦਾ। ਪਰ ਜਿਨ੍ਹਾਂ ਨੇ ਨਿਮਾਣੇ ਬਣ ਕੇ ਪਰਮੇਸ਼ਰ ਦੀ ਬੰਦਗੀ ਕੀਤੀ, ਭਗਤ ਕਬੀਰ ਜੀ ਦਾ ਨਾਮ ਬੱਚੇ ਬੱਚੇ ਦੀ ਜ਼ੁਬਾਨ ਤੇ ਹੈ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਦੀ ਵੀ ਦੁਨੀਆਂ ਚ ਮਹਿਮਾ ਹੈ। ਪ੍ਰਗਟ ਹੋਆ ਸਾਧ ਸੰਗ ਦੇ ਕੀ ਅਰਥ ਨੇ? ਅੱਜ ਜਦੋਂ ਵੀ ਬੰਦਗੀ ਵਾਲੇ ਸਿਰ ਜੋੜ ਕੇ ਬੈਠਦੇ ਨੇ ਨਾ, ਉਦੋਂ ਭਗਤ ਰਵਿਦਾਸ ਜੀ ਵਰਗਿਆਂ ਦੇ ਜੀਵਨ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ, ਕਿਸੇ ਰਾਜੇ ਮਹਾਰਾਜਿਆਂ ਦੀਆਂ ਨਹੀਂ। ਪ੍ਰਗਟ ਹੋਆ ਸਾਧ ਸੰਗ ਦੇ ਅਰਥ ਨੇ ਵੀ ਅੱਜ ਵੀ ਸਤਸੰਗੀ ਜਦੋਂ ਸਿਰ ਜੋੜ ਬੈਠਦੇ ਨੇ ਤੇ ਭਗਤ ਰਵਿਦਾਸ ਜੀ ਦੇ ਜੀਵਨ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਹੈਰਾਨੀ ਦੀ ਗੱਲ ਆ, ਜਦੋਂ ਨਿਮਾਣੇ ਬਣ ਉਹਨਾਂ ਨੇ ਬੰਦਗੀ ਕੀਤੀ ਪੰਜਵੇਂ ਪਾਤਸ਼ਾਹ, ਕਹਿੰਦੇ ਦੁਨੀਆਂ ਦੇ ਪੂਜ ਬਣ ਗਏ। ਚਿਤੌੜ ਦੀ ਰਾਣੀ ਆਣ ਕੇ ਭਗਤ ਜੀ ਭਗਤ ਰਵਿਦਾਸ ਜੀ ਦੇ ਚਰਨਾਂ ਤੇ ਝੁਕੀ, ਆਪਣਾ ਮੁਰਸ਼ਦ ਮੰਨਦੀ ਆ। ਉਹ ਵਿਉਂਤ ਬੰਦੀ ਬਣਾਈ ਵੀ ਭਗਤ ਜੀ ਨੂੰ ਪ੍ਰਸ਼ਾਦਾ ਛਕਾਈਏ ਕਰੇ ਸਦਕੇ, ਤੇ ਇਲਾਕੇ ਦੇ ਕੁਝ ਬ੍ਰਾਹਮਣਾਂ ਨੂੰ ਵੀ ਰਾਜੇ ਨੇ ਬੁਲਾ ਲਿਆ। ਜਦੋਂ ਪੰਗਤ ਲੱਗੀ ਤੇ ਭਗਤ ਜੀ ਆਣ ਕੇ ਬੈਠੇ, ਜਿਹੜੇ ਜਾਤ ਅਭਿਮਾਨੀ ਉੱਚੀਆਂ ਜਾਤਾਂ ਵਾਲੇ, ਜਿਨ੍ਹਾਂ ਨੇ ਮਨੁੱਖਤਾ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ, ਖੱਤਰੀ ਬ੍ਰਾਹਮਣ ਸੂਦ ਤੇ ਵੈਸ਼, ਉਹ ਉੱਚੀ ਜਾਤ ਵਾਲੇ ਕਹਿੰਦੇ ਵੀ ਜੇ ਸਾਡੇ ਬਰਾਬਰ ਇਸ ਰਵਿਦਾਸ ਨੂੰ ਬਿਠਾਉਣਾ ਨਾ, ਅਸੀਂ ਪ੍ਰਸ਼ਾਦਾ ਨਹੀਂ ਛਕਣਾ। ਜਦੋਂ ਉਹ ਰੌਲਾ ਰੱਪਾ ਜਿਹਾ ਪਾਉਣ ਲੱਗ ਗਏ, ਭਗਤ ਜੀ ਰਾਜੇ ਨੂੰ ਕਹਿੰਦੇ ਵੀ ਇਉਂ ਕਰ, ਜੇ ਇੰਨਾ ਵਹਿਮ ਕਰਦੇ ਨੇ, ਕਹਿੰਦੇ ਮੈਨੂੰ ਫਰਕ ਕੁਝ ਨਹੀਂ ਪੈਣਾ, ਇਹਨਾਂ ਦਾ ਰਹਿਣਾ ਕੁਝ ਨਹੀਂ, ਇੰਨਾ ਵਹਿਮ ਕਰਦੇ ਕੋਈ ਗੱਲ ਨਹੀਂ, ਪ੍ਰਸ਼ਾਦਾ ਹੀ ਛਕਣਾ, ਇਹਨਾਂ ਨੂੰ ਪਹਿਲਾਂ ਛਕਾ ਦਿਓ, ਮੈਂ ਮਗਰੋਂ ਛਕ ਲੂੰ, ਕਿਉਂਕਿ ਤਾਣ ਹੁੰਦਿਆਂ ਹੋਏ ਨਤਾਣੇ ਬਣ ਕੇ ਰਹਿੰਦੇ, ਨਿਮਾਣੇ ਬਣ ਕੇ ਰਹਿੰਦੇ ਨੇ ਨਾ ਬੰਦਗੀ ਵਾਲੇ। ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਇਹ ਸਲੋਕ ਵਿਚਾਰ ਰਹੇ ਹਾਂ। ਹੁਣ ਕੀ ਹੋਇਆ ਜੀ, ਵੀ ਪੰਗਤ ਲੱਗ ਗਈ, ਇਹ ਜਾਤ ਅਭਿਮਾਨੀ ਉੱਚੀਆਂ ਜਾਤਾਂ ਵਾਲੇ ਜਦੋਂ ਬੈਠ ਕੇ ਪ੍ਰਸ਼ਾਦਾ ਛਕਣ ਲੱਗੇ ਨਾ, ਉਹ ਜਿਹੜਾ ਧਿਆਨ ਮਾਰਦਾ ਉਹ ਕਹਿੰਦਾ ਮੇਰੇ ਨਾਲ ਤਾਂ ਰਵਿਦਾਸ ਬੈਠਾ ਹੋਇਆ, ਦੂਜਾ ਕਹਿੰਦਾ ਮੇਰੇ ਨਾਲ ਵੀ ਬੈਠਾ, ਤੀਜਾ ਕਹਿੰਦਾ ਮੇਰੇ ਨਾਲ ਵੀ ਬੈਠਾ ਹੋਇਆ। ਬਾਅਦ ਦੇ ਵਿੱਚ ਉਹ ਕਹਿੰਦੇ ਵੀ ਆਪਾਂ ਤਾਂ ਵਿਚਾਰ ਚਰਚਾ ਕਰਨੀ ਆ। ਭਗਤ ਜੀ ਕਹਿੰਦੇ ਵੀ ਕੋਈ ਵਿਚਾਰ ਕਰਨੀ ਤਾਂ ਮਾੜੀ ਗੱਲ ਨਹੀਂ, ਸਿਰ ਅਡਾਉਣਾ ਮਾੜੀ ਗੱਲ ਹੁੰਦੀ ਹੈ। ਇੱਕ ਤਾਂ ਇਹ ਹੁੰਦਾ ਜੀ ਵੀ ਦੀਵੇ ਦੇ ਥੱਲੇ ਹਨੇਰਾ ਹੁੰਦਾ, ਦੀਵੇ ਦੇ ਸਾਹਮਣੇ ਦੀਵਾ ਰੱਖ ਦਿੱਤਾ ਜਾਵੇ, ਦੋਨਾਂ ਦਾ ਹਨੇਰਾ ਸਮਾਪਤ ਹੋ ਜਾਂਦਾ। ਕਈ ਵਾਰੀ ਇਹ ਹੁੰਦਾ ਬੰਦਾ ਸਵਾਲ ਇਸ ਕਰਕੇ ਕਰਦਾ ਵੀ ਦੂਜੇ ਨੂੰ ਨੀਵਾਂ ਕਿਵੇਂ ਦਿਖਾਉਣਾ, ਆਪਣੀ ਹੋਮੇ ਨੂੰ ਪੱਠੇ ਪਾਉਣੇ ਵੀ ਮੈਨੂੰ ਨੌਲੇਜ ਬਹੁਤ ਆ, ਜਾਣਕਾਰੀ ਵਾਸਤੇ ਪੁੱਛਣਾ ਹੋਰ ਗੱਲ ਆ। ਉਹ ਜਿਸ ਤਰੀਕੇ ਨਾਲ ਬੰਦਾ ਪੁੱਛ ਰਿਹਾ ਹੁੰਦਾ ਉਹਦੀ ਬੋਡੀ ਲੈਂਗੁਏਜ, ਉਹਦੇ ਸ਼ਬਦਾਂ ਤੋਂ ਪਤਾ ਲੱਗ ਜਾਂਦਾ ਵੀ ਇਹ ਪ੍ਰੀਖਿਆ ਲੈਣੀ ਚਾਹੁੰਦਾ ਜਾਂ ਜਾਣਨਾ ਚਾਹੁੰਦਾ। ਕਹਿੰਦੇ ਜੀ ਵਿਚਾਰ ਗੋਸ਼ਟੀ ਕਰਨੀ ਆ, ਭਗਤ ਜੀ ਕਹਿੰਦੇ ਵਿਚਾਰ ਕਰਨਾ ਤਾਂ ਮਾੜੀ ਗੱਲ ਨਹੀਂ, ਕੋਈ ਗੱਲ ਨਹੀਂ। ਇਹ ਉੱਚੀ ਜਾਤ ਵਾਲਿਆਂ ਨੇ ਹੰਕਾਰ ਵਿੱਚ ਹੀ ਨਾ ਇੱਕ ਕੰਡੀਸ਼ਨ ਰੱਖੀ, ਉਹ ਕਿਹੜੀ? ਕਹਿੰਦੇ ਵੀ ਜਿਹੜੀ ਧਿਰ ਹਾਰ ਜਾਵੇ, ਜਿੱਤਣ ਵਾਲੀ ਧਿਰ ਨਾ ਜਿਹੜੀ, ਕਹਿੰਦੇ ਉਹਨੂੰ ਆਪਣੇ ਮੋਢਿਆਂ ਤੇ ਉਹਦਾ ਪਲੰਗ ਚੱਕ ਕੇ ਸਾਰੇ ਨਗਰ ਵਿੱਚ ਗੇੜਾ ਦੇਣਾ ਪਵੇਗਾ ਹਾਰਨ ਵਾਲਿਆਂ ਨੂੰ। ਭਗਤ ਜੀ ਕਹਿੰਦੇ ਤੁਹਾਡੀ ਮਰਜ਼ੀ। ਜਿਹੜੇ ਜਿਹੜੇ ਪ੍ਰਸ਼ਨ ਉਹਨਾਂ ਨੇ ਕੀਤੇ, ਭਗਤ ਜੀ ਨੇ ਬਾਖੂਬੀ ਉਹਨਾਂ ਦੇ ਉੱਤਰ ਦਿੱਤੇ, ਤਸੱਲੀ ਕਰਵਾਈ। ਕੁਦਰਤੀ ਗੱਲ, ਇੱਕ ਹੁੰਦਾ ਕਿਤਾਬੀ ਗਿਆਨ, ਇੱਕ ਹੁੰਦਾ ਬ੍ਰਹਮ ਦਾ ਗਿਆਨ।
ਆਤਮਕ ਸੋਝੀ। ਭਗਤ ਜੀ ਨੇ ਉਹਨਾਂ ਦੇ ਇੱਕ ਇੱਕ ਪ੍ਰਸ਼ਨ ਦੇ ਕਈ ਕਈ ਉੱਤਰ ਦੇ ਕੇ ਤਸੱਲੀ ਜਦੋਂ ਕਰਾਈ, ਰਾਜਾ ਸਾਹਮਣੇ ਬੈਠਾ ਹੋਇਆ ਸੀ, ਜਿੱਤ ਭਗਤ ਰਵਿਦਾਸ ਦੀ ਹੋਈ। ਜਿਸ ਦੇ ਹੋਵੇ ਵੱਲ ਸੋ ਕਦੇ ਨਾ ਹਾਰਦਾ, ਜਿਹਦੇ ਵੱਲ ਉਹ ਪਰਮਾਤਮਾ ਹੋਵੇ ਨਾ ਉਹਦੀ ਹਮੇਸ਼ਾ ਜਿੱਤ ਹੀ ਹੋਣੀ ਹੁੰਦੀ ਆ। ਭਗਤ ਜੀ ਦੀ ਜਦੋਂ ਜਿੱਤ ਹੋਈ, ਇਹ ਅਖੌਤੀ ਜਾਤ ਅਭਿਮਾਨੀ ਜਿਹੜੇ ਕਹਿੰਦੇ ਸੀ ਅਸੀਂ ਸ਼ੂਦਰ ਦਾ ਪਰਛਾਵਾਂ ਨਹੀਂ ਪੈਣ ਦਿੰਦੇ, ਅਸੀਂ ਭਿੱਟੇ ਜਾਂਦੇ ਹਾਂ, ਸਾਡਾ ਕੱਪੜਾ ਸਾਡਾ ਪੱਲੂ ਵੀ ਨਹੀਂ ਖਹਿਣਾ ਚਾਹੀਦਾ, ਹੈਰਾਨੀ ਦੀ ਗੱਲ ਆ। ਉਹਨਾਂ ਨੂੰ ਭਗਤ ਰਵਿਦਾਸ ਜੀ ਦੀ ਪਾਲਕੀ ਮੋਢਿਆਂ 'ਤੇ ਚੁੱਕਣੀ ਪੈ ਗਈ। ਅਤੇ ਜਦੋਂ ਜਿੱਤ ਹੋਈ ਨਾ, ਰਾਜਾ ਇੰਨਾ ਪ੍ਰਭਾਵਿਤ ਹੋਇਆ, ਉਹਨੇ ਆਪਣੇ ਸਿਰ 'ਤੇ ਰੱਖਿਆ ਹੋਇਆ ਬੜਾ ਕੀਮਤੀ ਮੁਕਟ ਲਾ ਕੇ ਭਗਤ ਰਵਿਦਾਸ ਜੀ ਦੇ ਸਿਰ ਦੇ ਉੱਤੇ ਦੇ ਦਿੱਤਾ। ਭਗਤ ਜੀ ਨੂੰ ਮੋਢਿਆਂ 'ਤੇ ਚੱਕਿਆ ਹੋਇਆ, ਜਾਤ ਅਭਿਮਾਨੀ ਨੀਵੀਂ ਪਾ ਕੇ ਤੁਰੇ ਜਾਂਦੇ ਆ ਨਾਲੇ ਤਾਂ ਪਾਲਕੀ ਲੈ ਕੇ। ਲੋਕ ਹੱਸਦੇ ਵੀ ਇਹ ਕਹਿੰਦੇ ਸੀ ਪਰਛਾਵਾਂ ਨਹੀਂ ਪੈਣ ਦਿੰਦੇ, ਭਗਤ ਜੀ ਦੀ ਪਾਲਕੀ ਚੱਕ ਕੇ ਜਾਣਾ ਪਿਆ ਇਹਨਾਂ ਨੂੰ। ਪਰ ਜਿਹੜਾ ਧੂੜ ਬਣ ਗਿਆ, ਨਿਮਾਣਾ ਬਣ ਗਿਆ, ਉਹ ਕਦੇ ਨਹੀਂ ਕਹਿੰਦਾ ਵੀ ਮੈਂ ਕੁਝ ਕਰਨ ਵਾਲਾ ਸੀ। ਉਹ ਤਾਂ ਹੋ ਜਾਣ 'ਤੇ ਵੀ ਕਹਿੰਦਾ ਨਾ ਵੀ ਨਾ ਕਿਛ ਕੀਆ ਨਾ ਕਰਾਂਗੇ, ਨਾ ਕਰ ਸਕੈ ਸਰੀਰ ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ। ਕਬੀਰ ਇਹ ਤਾਂ ਮਾਲਕਾ ਤੂੰ ਕਰਾ ਦਿੱਤਾ, ਮੇਰੀ ਕੋਈ ਯੋਗਤਾ ਥੋੜ੍ਹੀ ਸੀ। ਜਦੋਂ ਸਾਰੇ ਪਾਸੇ ਜੈ ਜੈਕਾਰ ਹੋਣ ਲੱਗੀ ਨਾ, ਅਤੇ ਭਗਤ ਰਵਿਦਾਸ ਜੀ ਕਹਿੰਦੇ ਮਾਲਕਾ ਮੇਰੀ ਕਾਹਦੀ ਪਾਇਆ ਸੀ, ਇਹ ਤਾਂ ਤੇਰਾ ਤਰਸ ਸੀ, ਤੂੰ ਗਰੀਬਾਂ ਦੇ ਵੱਲ ਹੋ ਕੇ ਨਿਮਾਣਿਆਂ ਦਾ ਮਾਣ ਬਣ ਜਾਂਦਾ, ਨਿਤਾਣਿਆਂ ਦਾ ਤਾਣ ਬਣ ਜਾਂਦਾ, ਇਹ ਤਾਂ ਤੇਰਾ ਤਰਸ ਸੀ। ਉੱਥੇ ਸ਼ਬਦ ਉਚਾਰਨ ਕੀਤਾ, ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ, ਜਾ ਕੀ ਛੋਤ ਜਗਤ ਕੋ ਲਾਗੈ ਤਾਂ ਪਰ ਤੂੰ ਡਰੈ, ਨੀਚੈ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ, ਨਾਮ ਦੇਵ ਕਬੀਰ ਤਲੋਚਨ ਸਦਨਾ ਸੈਨ ਤਰੈ, ਕਹਿ ਰਵਿਦਾਸ ਸੁਣੋ ਰੇ ਸੰਤੋ ਹਰ ਜੀਓ ਤੇ ਸਭੈ ਸਰੈ। ਉਹਨਾਂ ਦੀ ਜੈ ਜੈਕਾਰ ਹੋਈ ਜਗਤ ਦੇ ਵਿੱਚ, ਧੰਨ ਧੰਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਧੂੜ ਬਣ ਗਏ, ਜਿਹੜੇ ਨਿਮਾਣੇ ਤੇ ਨਿਤਾਣੇ ਬਣ ਗਏ, ਉਹ ਦੁਨੀਆਂ ਦੇ ਪੂਜ ਬਣ ਗਏ ਇੱਕ ਦਿਨ। ਗੋਬਿੰਦ ਗੋਬਿੰਦ ਗੋਬਿੰਦ ਸੰਗ ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਰਵਿਦਾਸ ਢਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਦੋਂ ਨਿਮਾਣੇ ਨਿਤਾਣੇ ਬਣ ਕੇ ਬੰਦਗੀ ਕੀਤੀ, ਭਗਤ ਸੈਣ ਜੀ ਵੀ ਦੁਨੀਆਂ ਦੇ ਪੂਜ ਬਣ ਗਏ। ਸੈਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਬਿਧ ਸੁਣ ਕੇ ਜੱਟ ਰੋਠ ਭਗਤੀ ਲਾਗਾ, ਭਗਤ ਧੰਨਾ ਜੀ ਨੂੰ ਵੀ ਲਾਗ ਲੱਗੀ। ਕੋਈ ਉੱਚੀ ਜਾਤ ਗੋਤ ਵਿੱਚ ਜੰਮ ਕੇ ਉੱਚਾ ਨਹੀਂ ਹੁੰਦਾ, ਸਗੋਂ ਮਾਲਕ ਦੇ ਚਰਨਾਂ ਨਾਲ ਜੁੜ ਕੇ ਜਦੋਂ ਕੋਈ ਨਿਮਾਣਾ ਤੇ ਨਿਤਾਣਾ ਬਣ ਕੇ ਬੰਦਗੀ ਕਰਦਾ ਉਦੋਂ ਉੱਚਾ ਹੁੰਦਾ। ਇਹ ਬਿਧ ਸੁਣ ਕੇ ਜੱਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਉਹ ਵੀ ਵੱਡਿਆਂ ਭਾਗਾਂ ਵਾਲਾ ਬਣ ਗਿਆ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ। ਪ੍ਰਿੰਸੀਪਲ ਗੰਗਾ ਸਿੰਘ ਜੀ ਹੁਣਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਸਾਰੀਆਂ ਹੀ ਆਹਲਾ ਨੇ ਪੜ੍ਹਨ ਵਾਲੀਆਂ ਨੇ। ਉਹਨਾਂ ਨੇ ਅੱਜ ਦੇ ਪ੍ਰਕਰਨ ਨਾਲ ਢੁਕਦੀ ਹੋਈ ਇੱਕ ਕਵਿਤਾ ਲਿਖੀ ਹੋਈ ਆ, ਤੁਹਾਡੇ ਨਾਲ ਸਾਂਝੀ ਕਰਾਂ। ਉਹ ਕਹਿੰਦੇ ਇੱਕ ਦਿਨ ਨਾ ਮਾਲਕ ਵੱਲੋਂ ਇਲਹਾਮ ਹੋਇਆ ਸਾਰੇ ਜੀਵਾਂ ਨੂੰ ਵੀ ਭਾਈ ਆਪਣੀ ਆਪਣੀ ਬੋਲੀ ਵਿੱਚ ਕੁਝ ਨਾ ਕੁਝ ਬੋਲ ਕੇ ਸੁਣਾਓ, ਤੇ ਸਾਰੇ ਜੀਵ ਆਪਣੀ ਆਪਣੀ ਬੋਲੀ ਵਿੱਚ ਕੁਝ ਨਾ ਕੁਝ ਬੋਲਣ ਲੱਗੇ। ਉਹ ਲਿਖਦੇ ਆ ਕਹਿੰਦੇ ਵੀ ਕੁਨ ਕਹਿਆ ਕੁਲ ਆਲਮ ਹੋਇਆ, ਫੁਰ ਮਾਇਆ ਕੁਝ ਗਾਓ, ਆਪਣੀ ਆਪਣੀ ਬੋਲੀ ਅੰਦਰ ਦਿਲ ਦਾ ਹਾਲ ਸੁਣਾਓ। ਕੋਈ ਉੱਚੀ ਕੋਈ ਹੌਲੀ ਬੋਲੇ ਇੱਕ ਬੱਕਰੇ ਮੈਂ ਕੀਤੀ, ਕੋਈ ਉੱਚੀ ਕੋਈ ਹੌਲੀ ਬੋਲੇ ਇੱਕ ਬੱਕਰੇ ਮੈਂ ਕੀਤੀ, ਹੋਇਆ ਹੁਕਮ ਕਸਾਬਾਂ ਤਾਂ ਹੀ ਇਸ ਮੈਂ ਤੇ ਛੁਰੀ ਟਿਕਾਓ। ਕਹਿੰਦੇ ਜਦੋਂ ਬੱਕਰਾ ਲੱਗਣ ਨਾ ਮੈਂ ਕਰਾਂ, ਕਹਿੰਦੇ ਜਿਹੜਾ ਬਾਹਲਾ ਮੈਂ ਕਰਦਾ ਇਹਦੀ ਧੌਣ ਤੇ ਛੁਰੀ ਟਿਕਾਓ, ਜਦੋਂ ਮਰੇਗਾ ਨੇ ਆਈ ਮੌਤ ਹੀ ਮਰੇਗਾ, ਮੈਂ ਬਾਹਲੀ ਕਰਦਾ ਨਾ ਇਹ। ਜਦੋਂ ਬੱਕਰੇ ਦੀ ਹਾਲਤ ਹੋਈ ਨਾ ਇਹ ਵੀ ਇਹ ਹੁਕਮ ਦੇ ਦਿੱਤਾ ਇੱਦਾਂ ਦਾ,
ਇੱਕ ਜਾਨਵਰ ਮੈਨਾ, ਤੋਤਾ ਮੈਨਾ ਹੁੰਦਾ ਨਾ ਮੈਨਾ, ਕਹਿੰਦੇ ਜਦੋਂ ਉਹਨੇ ਦੇਖਿਆ ਨੇ ਵੀ ਮੈਂ ਕਰਨ ਵਾਲਿਆਂ ਦੀ ਇਹ ਹਾਲਤ ਹੁੰਦੀ, ਉਹ ਤਰਲੇ ਲੈਣ ਲੱਗ ਗਿਆ। ਜਦੋਂ ਨਿਮਾਣੇ ਬਣ ਕੇ ਉਹਨੇ ਜੋਦੜੀਆਂ ਕੀਤੀਆਂ ਨਾ, ਕਹਿੰਦੇ ਮਾਲਕ ਵੱਲੋਂ ਫਿਰ ਉਹਨੂੰ ਵਰ ਮਿਲਿਆ। ਇੱਕ ਕੋਈ ਉੱਚੀ ਕੋਈ ਹੌਲੀ ਬੋਲੇ, ਇੱਕ ਬੱਕਰੇ ਮੈਂ ਕੀਤੀ, ਹੋਇਆ ਹੁਕਮ ਕਸਾਬਾਂ ਤਾਂ ਹੀ ਇਸ ਮੈਂ ਤੇ ਛੁਰੀ ਟਿਕਾਓ, ਮੈਂ ਦਾ ਤੱਕ ਗਲਾ ਕਟੀਂਦਾ, ਇੱਕ ਨਿਕੜੀ ਜਿੰਦ ਭੋਲੀ, ਡਰ ਗਈ ਖੌਫ ਇਲਾਹੀ ਕੋਲੋਂ, ਮੈਂ ਨਾ ਬੋਲੀ, ਹੋਇਆ ਹੁਕਮ ਮੈਨਾ ਦੇ ਤਾਈ, ਬਾਦਸ਼ਾਹ ਹੱਥ ਖੇਲੋ, ਦਰਗਹਿ ਮਾਣ ਨਿਮਾਣਾ ਪਾਵੇ, ਸੰਤਾਂ ਇਹ ਗੱਲ ਖੋਲੀ। ਕਹਿੰਦੇ ਜੇ ਇੰਨੀ ਨਿਮਾਣੀ ਬਣ ਕੇ ਅਰਦਾਸ ਕਰਦੀ ਆ ਨਾ, ਬਾਦਸ਼ਾਹ ਲੋਕ ਘਰਾਂ ਵਿੱਚ ਰੱਖਿਆ ਕਰਨਗੇ, ਹੱਥ ਦੀ ਤਲੀ ਤੇ ਚੋਗ ਚੁਗਾਇਆ ਕਰਨਗੇ, ਜ਼ਿੰਦਗੀ 'ਚ ਆਨੰਦ ਮਾਣੀ। ਕਹਿੰਦੇ ਸੰਤ ਜਨਾਂ ਨੇ, ਬੰਦਗੀ ਵਾਲਿਆਂ ਨੇ ਇਹ ਭੇਤ ਖੋਲਿਆ, ਭਾਈ ਜਿਹੜੇ ਨਿਮਾਣੇ ਬਣ ਜਾਂਦੇ ਨੇ, ਨਿਤਾਣੇ ਬਣ ਜਾਂਦੇ ਨੇ, ਜਿਹੜੇ ਧੂੜ ਬਣ ਜਾਂਦੇ ਨੇ, ਮਾਲਕ ਉਹਨਾਂ ਦੀ ਝੋਲੀ ਇਸ ਤਰ੍ਹਾਂ ਨਾਲ ਭਰ ਦਿੰਦਾ। ਇਸੇ ਕਰਕੇ ਮੰਗ ਮੰਗੀ, ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ। ਮਹਾਰਾਜ ਜੀ ਮੈਨੂੰ ਉਹ ਬਣਾ ਦਿਓ ਜਦੋਂ ਮੈਂ ਕੁਝ ਵੀ ਨਾ ਹੋਵਾਂ। ਅੱਜ ਤੱਕ ਅਸੀਂ ਬਹੁਤ ਕੁਝ ਮੰਗਿਆ, ਸੱਜਣ ਹੁੰਦਾ ਤਾਂ ਬਰਾਬਰ ਦਾ, ਪਰ ਮਾਲਕਾ ਮੈਂ ਤੇਰੀ ਬਰਾਬਰੀ ਨਹੀਂ ਕਰਨੀ। ਸਾਜਨ ਤੇਰੇ ਚਰਨ ਕੀ, ਸੱਜਣ ਬਰਾਬਰ ਦਾ ਹੁੰਦਾ, ਪਰ ਮੈਂ ਤਾਂ ਧੂੜ ਬਣਨਾ ਚਾਹੁੰਦਾ ਤੇਰੀ। ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀ ਆ, ਪੇਖੋਂ ਸਦਾ ਹਜ਼ੂਰ। ਅਗਲੀ ਮੰਗ ਮੰਗੀ, ਜਿੱਥੇ ਮੈਂ ਧੂੜ ਬਣ ਜਾਵਾਂ, ਨਿਮਾਣਾ ਬਣ ਜਾਵਾਂ, ਤੈਨੂੰ ਮੈਂ ਹਮੇਸ਼ਾ ਵਾਸਤੇ ਆਪਣੇ ਅੰਗ ਸੰਗ ਦੇਖ ਸਕਾਂ, ਮੈਂ ਤੈਨੂੰ ਵਿਆਪਕ ਜਾਣ ਸਕਾਂ, ਹਰ ਥਾਂ ਤੇ ਤੈਨੂੰ ਨਾਲ ਅਨੁਭਵ ਕਰਦਾ ਰਵਾਂ। ਸਾਜਨ ਤੇਰੇ ਚਰਨ ਕੀ, ਹੋਏ ਰਹਾਂ ਸਦ ਧੂਰ, ਨਾਨਕ ਸ਼ਰਨ ਤੁਹਾਰੀ ਆ, ਪੇਖੋਂ ਸਦਾ ਹਜ਼ੂਰ। ਬੜਾ ਕੁਝ ਅੱਜ ਤੱਕ ਮਾਲਕ ਦੇ ਦਰ ਤੇ ਮੰਗਿਆ, ਕਦੇ ਉਹ ਵੀ ਮੰਗੀਏ ਜਿਹੜਾ ਮਾਲਕ ਨੂੰ ਚੰਗਾ ਲੱਗਦਾ। ਅਰਦਾਸ ਕਰੀਏ, ਕਾਮ ਕ੍ਰੋਧ ਲੋਭ ਝੂਠ ਨਿੰਦਾ, ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਆਪਨ ਨਿਕਟ ਬੁਲਾਵੋ, ਆਪਣੀ ਬਿਦ ਆਪ ਜਣਾਵੋ, ਹਰਜਨ ਮੰਗਲ ਗਾਵੋ, ਬਿਸਰ ਨਾਹੀ ਕਬੂ ਹੀਏ ਤੇ, ਇਹ ਬਿਦ ਮਨ ਮੈਂ ਪਾਵੋ, ਗੁਰ ਪੂਰਾ ਭੇਟੋ ਵਡਭਾਗੀ, ਜਨ ਨਾਨਕ ਕਤ ਹੈ ਨਾ ਧਾਵੋ। ਦਿਲੋਂ ਇਹ ਮੰਗ ਮੰਗੀਏ, ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਣਾਂਗਤੀ ਕਰ ਪ੍ਰਸਾਦ ਗੁਰਦੇਵ। ਰਸਮੀ ਤੌਰ ਤੇ ਤਾਂ ਅਰਦਾਸ ਕਈ ਵਾਰੀ ਕਰਦੇ, ਕਿਤੇ ਦਿਲੋਂ ਅਰਦਾਸ ਕਰੀਏ ਕਿਹੜੀ? ਅੰਤਰਜਾਮੀ, ਤੁਸੀਂ ਦਿਲਾਂ ਦੀਆਂ ਜਾਣਨ ਵਾਲੇ ਹੋ, ਅੰਤਰਜਾਮੀ ਪੁਰਖ ਵਿਧਾਤੇ, ਤੁਸੀਂ ਸਾਰਿਆਂ ਵਿੱਚ ਵਿਆਪਕ ਹੋ। ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਮੇਰੇ ਮਨ ਦੀ ਇਹ ਮੁਰਾਦ, ਮੇਰੀ ਇਹ ਸ਼ਰਧਾ ਪੂਰੀ ਕਰ ਦਿਓ। ਕਿਹੜੀ ਜੀ? ਅੰਤਰਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਮੈਂ ਬੰਦਗੀ ਵਾਲਿਆਂ ਦੀ ਚਰਨ ਧੂੜ ਬਣ ਕੇ, ਨਿਮਾਣਾ ਬਣ ਕੇ ਉਪਦੇਸ਼ ਗ੍ਰਹਿਣ ਕਰ ਸਕਾਂ, ਕਿਉਂਕਿ ਤੇਰੇ ਦਰ ਤੇ ਆਣ ਕੇ ਝੋਲੀਆਂ ਉਹਨਾਂ ਦੀਆਂ ਭਰ ਜਾਂਦੀਆਂ ਨੇ ਜਿਹੜੇ ਧੂੜ ਬਣ ਜਾਂਦੇ ਨੇ, ਜਿਹੜੇ ਨਿਮਾਣੇ ਬਣ ਜਾਂਦੇ ਨੇ। ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਾਰੀਆਂ ਮੇਰੀਆਂ ਨੇ, ਬਚਨ ਗੁਰੂ ਕੇ ਜਾਣ ਕੇ ਹਿਰਦੇ ਅੰਦਰ ਥਾਂ ਦੇਣੀ। ਆਓ, ਸਿੱਖ ਜਗਤ ਦੇ ਮਹਾਨ ਕੀਰਤਨੀਏ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਜਥੇ ਸਮੇਤ ਪਹੁੰਚ ਚੁੱਕੇ ਨੇ, ਆਪ ਸੰਗਤਾਂ ਨੂੰ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ। ਲਾਈਵ ਜਦੋਂ ਇੰਡੀਆ ਹੁੰਦੇ, ਤੁਸੀਂ ਗੁਰੂ ਪਾਤਸ਼ਾਹ ਜੀ ਦੇ ਦਰ ਤੇ ਕੀਰਤਨ ਕਰਦੇ, ਇਹਨਾਂ ਨੂੰ ਸਰਵਣ ਕਰਦੇ ਰਹਿੰਦੇ ਹੋ। ਮਾਲਕ ਦੀ ਬੇਅੰਤ ਕਿਰਪਾ, ਜਿੱਥੇ ਤੇ ਆਪ ਸੰਗਤਾਂ ਨੂੰ ਰੱਬੀ ਬਾਣੀ ਦਾ ਕੀਰਤਨ ਸੁਣਾ ਕੇ ਨਿਹਾਲ ਕਰਨਗੇ ਜੀ, ਆਓ ਉਹਨਾਂ ਤੋਂ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰੀਏ। ਭੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Correcto. Correcto. Correcto.

ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਇ ਦਸਵੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ।

ਦੇਖ ਕੇ ਅਣਡਿੱਠ ਕੀਤਾ ਤੇ ਨਾ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨਤਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆਇਤ, ਦੇਗ ਤੇਗ ਫਤਿਹੇ ਬਿਰਦ ਕੀ ਪੈਜ, ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ।

ਨਿਉਟਿਓਂ ਕੀ ਓਰ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ। ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਪਵਿੱਤਰ ਪਾਵਨ ਚਰਨਾਂ ਕਮਲਾਂ ਪਾਸ ਸ਼ਬਦ ਚੌਂਕੀ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੈ ਜੀ। ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ, ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ ਦਰ ਘਰ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਮਿਹਰਬਾਨ ਜੀ ਸਭਨਾ।

ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਮਿਹਰਬਾਨ ਜੀ। ਕਿਰਪਾ ਕਰੋ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ੋ, ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।